0: ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਕੋ ਅਪਰਸ ਸਗਲ ਨਿਸਥਾਰ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਰੂਪ ਨਾ ਪੇਖਾ।

0: ਸ਼ਬਦ ਕਰੇ ਵਿਖਿਆਨ, ਕਬੀ ਕਬੂ ਮੋਨ ਧਾਰੀ ਲਾਵੇ ਧਿਆਨ,
1: ਕਬੂ ਤਤ ਕੀ ਸੇ ਸਮਾਨ, ਕਬੂ ਸਿੱਧ ਸਾਧਕ ਮੁਖ ਗਿਆਨ,
0: ਕੀਟ ਹਸਤ ਪਤੰਗ ਹੋਏ ਜੀਆ।

0: ਬ੍ਰਹਸਪਤੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਨ ਮੈਂ ਜੋ ਬਨਵੰਤ ਸੋ ਹੋਵਤ ਵਿਸਥਾਕਾ ਜੰਤ
1: ਸੋ ਕਰਮ ਬੰਤ ਕਹਾਵੈ ਜਨ ਮਰੇ ਵੋ ਜੋਨ ਪਰਮਾਵੈ
0: ਤਨ ਭੂਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ
1: ਹਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕ ਇਹਾ ਮੁਕਤ ਆਗੇ ਸੁਖ ਪਾਵੈ
0: ਤਨਵੰਤਾ ਹੋਏ ਕਰ ਕਰ ਪਾਵੈ ਤ੍ਰਿ ਸਮਾਨ ਕਾ ਸੰਗ ਨ ਜਾਵੈ
1: ਲਸਕਰ ਮਾਨੋਕ ਉਪਰ ਕਰੇ ਆਸ ਪਾਲ ਪੀਤਰ ਤਾਕਾ ਹੋਏ ਵਿਨਾਸ ਸੇਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਵੀਰ ਥਾਰੇ
0: ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗਹਿ ਕਹੋ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨ ਆਵੇ
1: ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਸੋ ਸੁਖ ਨਾਹੀ ਕੋਏ
1: ਜਬ ਕੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਘਰ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਚੁਕੇ
1: ਸਹਿਜ ਖੜੇ ਲਗ ਕਾ ਉੜਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
0: ਅਨੇਕ ਭੋਗ ਵਿਕਿਆ ਕੇ ਕਰੇ ਨਾ ਤ੍ਰਿਪਤ ਪਾਵੇ ਖਪਾ ਮਰੇ
1: ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
0: ਨਾਮ ਰੰਗ ਸਦ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ
1: ਨਾਨਕ ਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ

0: ਉਪਦੇਸ਼ ਹੋਏ ਥਾਂ ਥਨੰਤਰ ਏਕ ਸੋਏ
1: ਆਪਣੇ ਚਲ ਪਿਆ ਕਰਨਾ ਹਾਰ ਕਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਿਗਿਆਨੀ
0: ਸਤ ਸਤ ਸਤ ਸਭ ਕਿਨਾ ਕੋਟ ਮਦੇ ਕਨ ਬਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ।

0: ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ
0: ਪੁਸਤਕ ਮਨ ਨਾ ਕਰ ਨਿਰੰਕਾਰ ਕਰਮਨ ਮੇਰੇ ਸਤਿ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ

0: ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ
0: ਆਨੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਤ ਨਾਨਕ ਕਿਸੇ ਨ ਲਾਗੇ ਭੂਖ
1: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸਿਖਿਆ ਗੁਰ ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੂੰ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋ ਹੀ ਅਸਥੂਲ
0: ਨਾ ਕਿਛ ਜਨਮੈ ਨਾ ਕਿਛ ਮਰੈ ਆਪਨ ਚਲ ਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਰਵ ਨਾ ਆਪ ਅਨਕ ਜੁਗਤ ਰਖਾ ਪੋ ਥਾਪ
1: ਅਬ ਨਾਸੀ ਨਾਹੀ ਕਛ ਖੰਡ ਧਾਰਨ ਧਾਰ ਬ੍ਰਹਮੰਡ
0: ਅਲਖ ਵੀਰ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਤ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੀ ਬਟ ਭਾਗੈ
1: ਨਾਮ ਜਪ ਤਪਾਵੈ ਬਿਸਰਾਮ ਨਾਨਕ ਤਿਨ ਪੁਰਖੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਵਸੈ ਹਰ ਸੰਗ
1: ਸਹਿਜ ਸਵਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਾਨਾ
1: ਜਿਸ ਤੇ ਉਪਜੇ ਤਸਮੈ ਸਮਾਏ ਓਏ ਸੁਖ ਨਿਦਾਨ ਉਹਨੂੰ

0: ਗੁਣ ਗਾਏ ਅੰਮ੍ਰਿਤ ਰਸ ਜਾਖੈ
1: ਹੋਰ ਕਹੀ ਸੰਤੈ ਦਰਿਆਇਆ ਸਰਬ ਸੂਖ ਨਾਨਕ ਤੇ ਪਾਇਆ
0: ਮ੍ਰਿਤਕ ਜੀਵਾਲਣਹਾਰ ਭੁਖੇ ਕੋ ਦੇਵਤ ਆਧਾਰ।

0: ਸੋਜਨ ਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੀ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਣੀ ਸਤ ਨਿਰਮਲ

0: ਉਸ ਪੁਰਖ ਕਾ ਨਾਹੀ ਕਦੇ ਵਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ।
1: ਸਤਿ ਉਪਦੇਸ਼ ਸੇਵਕ ਕੋ ਦੇ,
0: ਮੋਹ ਮਾਇਆ ਕੈ ਨਾ ਰਚ।

0: ਤਪਤ ਮਾਹੇ ਠਾਠ ਵਰਤਾਈ, ਨਦ ਪਿਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ,
0: ਨਿਰਭਉ ਹੋਏ ਵਸੇ, ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ,
0: ਨਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਰਵਨ,
1: ਨਿਰਗੁਣ ਆਪ ਸਰਗੁਣ ਕੀ ਹੋਈ, ਕਾ ਧਾਰ ਜਿਨ ਸਗਲੀ ਹੋਈ,
0: ਆਪਣੇ ਚਰਿਤ ਪਵ ਆਪ ਬਣਾਏ, ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਈ,
0: ਪੋਤ ਪੋਤ ਰਵ

0: ਅਣ ਸਭ ਤਿਆਗ ਅੰਤਰ ਪ੍ਰਗਾਸ ਅਣ ਦਿਨ ਲਿਵਲਾਗ
1: ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ
0: ਸ਼ਿਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ

0: ਦੀਨ ਦਿਆਲ ਭਗਤ ਵਸ਼ਨ ਵਸ਼ਲ ਸਦਾ ਕਿਰਪਾਲ
1: ਨਾਥ ਨਾਮ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ
0: ਆਦ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪਨੀਤ ਭਗਤ ਪਾਇ ਲਾਵੇ ਮਨੀਤ
0: ਆਮ ਨਿਰਗੁਣੀ ਆਰ ਨੀਚ ਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੈ ਕੁੰਟ ਮੁਕਤ ਮੋਹ ਪਾਏ ਏਕ ਨਿਮਕ ਹਰਿ ਕੇ ਗੁਣ ਗਾਏ
0: ਅਨੇਕ ਰਾਜ ਭੋਗ ਬੜਿਆਈ ਹਰਿ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ

ਹਾਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਭੈ ਭਾਰ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਦੋਹੂੰ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਰਸ ਭੋਗਨ।

0: ਤਨਹਾਰਾ
1: ਸਗਲ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਨਾ
0: ਆਵਨ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ
1: ਆਪਕੇ ਮਦ ਅਲਪ ਤੋ ਰਹੈ ਜੋ ਕੁਛ ਕਹਿਣਾ ਸੋ ਆਪੇ ਕਹੈ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਰਤ ਲਈ ਸਮਾਈ
1: ਇਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੈ

0: ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਨ
1: ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਈ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰ

0: ਕਲਾ ਦਿਤ ਕਰ ਧਾਰੀਆ
1: ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
0: ਗੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੈ ਲਾਗੇ
1: ਕਹਿ ਨਾਨਕ ਤੈ ਸੁਖੋ ਆਤਿਤ ਕਰਿਆ ਨ ਭਗਵਾਨ ਜੀ।

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਸਾਹਮਣੋਂ ਸਾਨੂੰ ਬੈਠਣ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰਿਓ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਤਿਨ੍ਹਾਂ ਦੀ ਸ਼ਹੀਦੀ ਦੀ ਮਿੱਠੀ ਯਾਦ ਵਿੱਚ ਗੁਰੂ ਘਰ ਵਿਖੇ ਪਿਛਲੇ ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੋ ਹਰ ਰੋਜ਼ ਸ਼ਾਮ ਨੂੰ ਹੋ ਰਹੇ ਹਨ, ਕੱਲ੍ਹ ਨੂੰ ਆਖਰੀ ਦੀਵਾਨ ਜਿਹੜਾ ਹੈ ਉਹ ਹੋਏਗਾ ਔਰ ਕੱਲ੍ਹ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਹੈ। ਭੱਟ ਸਾਹਿਬਾਨਾਂ ਦੇ ਬਚਨ ਹੈ, ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹੇ ਹੋ ਪਰ ਭੰਨ ਮਥਰਾ ਕਿਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭੰਨ ਮਥਰਾ ਜੀ ਕਹਿ ਰਹੇ ਆ ਕਿ ਸੱਚੀ ਜਿਹੜਾ ਸਾਖਿਆਤ ਜਿਹੜਾ ਸਰੂਪ ਹੈ ਉਹਦੇ ਵਿੱਚੋਂ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਗੁਰੂ ਪਿਆਰਿਓ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਜੋ ਸਜਦਾ ਕਰਦੇ ਹੋਏ ਨਿਮਦਾ ਕਰਦੇ ਹੋਏ ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਸ਼ਰਧਾ ਭਾਵਨਾ ਭੇਟ ਕਰਦੇ ਹੋਏ ਕੱਲ੍ਹ ਨੂੰ ਆਪਾਂ ਆਪਣੇ ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਜੀ ਦੇ ਪਾਠਾਂ ਦਾ ਭੋਗ ਪੈਣਾ ਹੈ, ਉਹ ਤੋਂ ਬਾਅਦ ਜੋ ਆਪਣੇ ਗੁਰੂ ਘਰ ਦੇ ਸਾਰੇ ਜਥੇ ਜਿਹੜੇ ਹੈ ਬੈਠ ਕੇ ਸਟੇਜ 'ਤੇ ਆਤਮ ਰਸ ਕੀਰਤਨ ਜਿਹੜਾ ਹੈ ਉਹ ਕਰਨਗੇ। ਉਪਰੰਤ ਆਪਣੇ ਪਾਸ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਉਹਨਾਂ ਨੇ ਗੁਰਸ਼ਬਦ ਦੀ ਕਥਾ ਅਤੇ ਸਤਿਗੁਰੂ ਜੀ ਦਾ ਇਤਿਹਾਸ ਜਿਹੜਾ ਹੈ ਉਹ ਆਪਾਂ ਨੂੰ ਸਰਵਣ ਕਰਾਉਣਾ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਜਿੱਥੇ ਬੱਚਿਆਂ ਦਾ ਜੋ ਗੁਰਬਾਣੀ ਦਾ ਸ਼ੁੱਧ ਗੁਰਬਾਣੀ ਔਰ ਤਬਲੇ ਦੀਆਂ ਕਲਾਸਾਂ ਜਿਹੜੀਆਂ ਇੱਕ ਕੈਂਪ ਜਿਹੜਾ ਹੈ ਉਹ ਚੱਲ ਰਿਹਾ ਹੈ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਗੁਰੂ ਪਿਆਰਿਓ ਲੈ ਕੇ ਆਓ। ਕਿੰਨੇ ਜਿਹੜੇ ਬੱਚੇ ਹੈ ਉਹ ਜੋ ਸ਼ਬਦ ਸੁਰਤ ਦੀ ਤਾਲ ਹੈ ਉਹਨੂੰ ਉਸਤਾਦਾਂ ਪਾਸੋਂ ਸਿੱਖ ਰਹੇ ਹਨ। ਕਿੰਨਾ ਸੋਹਣਾ ਉਹ ਲੱਗਦਾ ਹੈ ਜਦੋਂ ਆਪਣੇ ਛੋਟੇ ਛੋਟੇ ਨੰਨੇ ਨੰਨੇ ਬੱਚੇ ਜਿਹੜੇ ਇੱਥੇ ਸਟੇਜ 'ਤੇ ਬੈਠ ਕੇ ਜਿਵੇਂ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਜਿਹੜੇ ਹੈ ਕਰਕੇ ਗਏ ਹੈ, ਉਪਰੰਤ ਕੀਰਤਨ ਦੇ ਵਿੱਚ ਵੀ ਹਾਜ਼ਰੀ ਭਰਦੇ ਆ ਬੱਚੇ, ਗੁਰੂ ਪਿਆਰ ਬਲਿਹਾਰੇ ਜਾਈਏ ਉਹਨਾਂ ਮਾਪਿਆਂ ਦੇ ਜਿਹੜੇ ਇਹਨਾਂ ਨੂੰ ਇੱਥੇ ਲੈ ਕੇ ਆਉਂਦੇ ਹੈ। ਔਰ ਵਿਸ਼ੇਸ਼ ਧੰਨਵਾਦ ਹੈ ਇਹਨਾਂ ਦੇ ਉਸਤਾਦਾਂ ਦਾ, ਭਾਈ ਹਰਬਖਸ਼ ਸਿੰਘ ਜੀ ਵਿਸ਼ੇਸ਼ ਤੌਰ 'ਤੇ ਔਰ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਭਾਈ ਗਗਨ ਸਿੰਘ ਜੀ, ਗਗਨਦੀਪ ਸਿੰਘ ਜੀ ਜੋ ਤਬਲੇ ਦੀਆਂ ਕਲਾਸਾਂ ਇਹਨਾਂ ਛੋਟੇ ਬੱਚਿਆਂ ਨੂੰ ਦਿੰਦੇ ਆ। ਸਤਿਗੁਰੂ ਜੀ ਜਿੱਥੇ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੇਹ ਅਰੋਗਤਾ ਗੁਰਮਤਿ ਦੀ ਜਿਹੜੀ ਦਾਤ ਦੇ ਕੇ ਕਿਰਤਾਰਥ ਕਰਨ, ਉੱਥੇ ਇਹਨਾਂ ਦੇ ਉਸਤਾਦਾਂ ਲਈ ਵੀ ਪ੍ਰਾਰਥਨਾ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨਾਂ ਨੂੰ ਗੁਰਸਿੱਖੀ ਨਾਲ ਜੋੜ ਕੇ ਰੱਖਣ। ਇਹੋ ਹੀ ਪਰਉਪਕਾਰ ਜਿਹੜਾ ਹੈ ਜ਼ਿੰਦਗੀ ਭਰ ਇਹਨਾਂ ਬੱਚਿਆਂ ਦੇ ਵਿੱਚ ਜਿਹੜਾ ਹੈ ਬਣਦੇ ਰਹਿਣ, ਕਿਉਂਕਿ ਸਤਿਗੁਰੂ ਜੀ ਦਾ ਗੁਰੂ ਪਿਆਰਿਓ ਵਚਨ ਹੈ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ। ਇਹ ਜਿਹੜਾ ਗੁਰਮਤ ਜਿਹੜੀ ਹੈ ਜਦੋਂ ਆਪਾਂ ਕਿਸੇ ਨੂੰ ਵਿਚਾਰਾਂ ਦੀ ਸਾਂਝ ਕਰਦੇ ਹਾਂ ਹੋਰ ਜਿਹੜਾ ਹੈ ਸਤਿਗੁਰੂ ਜੀ ਤਰੁੱਠ ਕੇ ਕਿਰਪਾ ਕਰਕੇ ਜਿਹੜਾ ਹੈ ਹੋਰ ਜਿਹੜਾ ਹੈ ਗੁਰਮੁਖ ਪਿਆਰਿਆਂ ਦੇ ਰੂਹਾਂ ਦੇ ਵਿੱਚ ਜਿਹੜਾ ਉਹ ਕਰਦੇ ਹਨ, ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਹ ਬੱਚੇ ਜਿਹੜੇ ਹੈ ਜੁੜੇ ਰਹਿਣ। ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਕੱਲ੍ਹ ਦੇ ਸ਼ਾਮ ਦੇ ਦੀਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜੀ ਹਾਜ਼ਰੀ ਭਰ ਕੇ ਆਪਣੇ ਸਤਿਗੁਰੂ ਜੀ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਾਂ ਸ਼ਰਧਾ ਭਾਵਨਾ ਜਿਹੜੀ ਭੇਟ ਕਰਨੀ ਹੈ। ਆਓ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਹੁਣ ਆਰਤੀ ਆਰਤੀ ਦਾ ਕੀਰਤਨ ਜਿਹੜਾ ਕਰੇਗਾ, ਉਪਰੰਤ ਜੋ ਕੀਰਤਨ ਹੋਏਗਾ 7:20 ਤੱਕ ਔਰ 7:20 'ਤੇ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਉਹ ਕਥਾ ਦੀ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੁਤਨੀ ਸੇਵਾ ਪ੍ਰਵਾਨ ਕਰਨ ਚ ਕੁਲਯੁਗ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਅਰਜਨ ਬਿੱਟੋ ਕੁਰਬਾਣੀ, ਬਹੁਤ ਹੀ ਰਸ ਪਿੰਨਾ ਕੀਰਤਨ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਗੁਰੂ ਪਿਆਰਿਓ, ਜਿਵੇਂ ਪਹਿਲੇ ਆਪ ਜੀ ਨੂੰ ਦੱਸਿਆ ਹੈ ਕਿ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦੇ ਸ਼ਹੀਦੀ ਪ੍ਰਥਾਏ, ਇਹ ਅੱਜ ਔਰ ਕੱਲ੍ਹ ਦਾ ਵਿਸ਼ੇਸ਼ ਦੀਵਾਨ ਜਿਹੜਾ ਗੁਰੂ ਘਰ ਵਿਖੇ ਸੱਜ ਰਿਹਾ ਹੈ। ਕੱਲ੍ਹ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਗੁਰਪੁਰਬ ਹੈ। ਆਪ ਜੀ ਨੂੰ ਬੇਨਤੀ ਹੈ ਭਾਈ, ਜਿਹੜੀ ਵੀ ਸਾਧ ਸੰਗਤ ਦੇ ਪਾਸ ਸਮਾਂ ਹੋਵੇ, ਪੈਸੇ ਤਾਂ ਸਾਨੂੰ ਸਮਾਂ ਜ਼ਰੂਰ ਕੱਢਣਾ ਚਾਹੀਦਾ, ਕਿਉਂਕਿ ਸਾਡੇ ਸਤਿਗੁਰਾਂ ਨੇ ਕਿੰਨੇ ਅੱਤਿਆਚਾਰ ਕਹਿ ਉਤੇ ਅਸਹਿ ਜਿਹੜੇ ਕਸ਼ਟ ਹੈ ਉਹ ਸਹਾਰ ਕੇ ਸਾਡੇ ਲਈ ਜਿਹੜੀ ਸ਼ਹੀਦੀ ਦਿੱਤੀ ਹੈ। ਸਾਨੂੰ ਜ਼ਰੂਰ ਸਤਿਗੁਰਾਂ ਨੂੰ ਜੋ ਆਪਣੀ ਸ਼ਰਧਾ ਭਾਵਨਾ ਆਸਥਾ ਜਿਹੜੀ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਨੀ ਚਾਹੀਦੀ ਹੈ। ਮਹਾਰਾਜ ਜੀ ਦੇ ਗੁਰੂ ਪਿਆਰਿਓ ਬਚਨ ਹੈ ਕਿ ਹਰ ਕਾ ਨਾਮ ਹਿਰਦੇ ਤੇ ਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਤਿਗੁਰੂ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ ਉਚਾਰਨ ਕਰ ਰਹੇ ਸਨ। ਪਟ ਸਾਹਿਬਾਨਾਂ ਦੇ ਵਚਨ ਹੈ ਕਿ ਭੰਨ ਮਥੁਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ। ਉਸ ਆਪਣੇ ਸੱਚੇ ਸਤਿਗੁਰ ਨੂੰ ਸ਼ਰਧਾ ਭਾਵਨਾ ਭੇਟ ਕਰਨ ਲਈ ਜ਼ਰੂਰ ਆਪ ਜੀ ਨੇ ਕੱਲ੍ਹ ਨੂੰ ਵੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ। ਆਪਣੇ ਗੁਰੂ ਘਰ ਦੇ ਸਾਰੇ ਜਥੇ ਜੋ 7 ਵਜੇ ਤੋਂ ਕਰੀਬਨ 8 ਵਜੇ ਤੱਕ ਜਿਹੜਾ ਹੈ, ਸੋਰੀ 6:30 ਵਜੇ ਤੋਂ 8 ਵਜੇ 7 ਵਜੇ ਤੱਕ ਜਿਹੜਾ ਹੈ ਉਹ ਹਾਜ਼ਰੀ ਭਰਨਗੇ ਕੀਰਤਨ ਦੀ, ਆਤਮਰਸ ਕੀਰਤਨ ਦੇ ਵਿੱਚ। ਅਤੇ ਉਪਰੰਤ ਜਿਹੜਾ ਹੈ ਭਾਈ ਅਮਰੀਕ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਉਹ ਸਤਿਗੁਰੂ ਜੀ ਦੇ ਜੋ ਸ਼ਹੀਦੀ ਪੁਰਬ ਦਾ ਇਤਿਹਾਸ ਹੈ ਔਰ ਗੁਰਬਾਣੀ ਦੀ ਗੁਰਸ਼ਬਦ ਦੀ ਕਥਾ ਜਿਹੜੀ ਹੈ ਆਪ ਜੀ ਨੂੰ ਸਰਵਣ ਕਰਾਉਣਗੇ। ਆਪ ਜੀ ਨੂੰ ਬੇਨਤੀ ਹੈ ਭਾਈ, ਜ਼ਰੂਰ ਜਿਹੜਾ ਹੈ ਸਮਾਂ ਕੱਢ ਕੇ ਕੱਲ੍ਹ ਨੂੰ ਵੀ ਸ਼ਾਮ ਨੂੰ ਆਪਣੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਸ਼ਹੀਦੀ ਗੁਰਪੁਰਬ ਦੇ ਭਾਵਨਾ ਵਿੱਚ, ਆਸਥਾ ਵਿੱਚ, ਸ਼ਰਧਾ ਵਿੱਚ ਜੋ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਸਤਿਗੁਰੂ ਜੀ ਦੇ ਚਰਨਾਂ ਵਿੱਚ। ਆਪ ਸਭ ਲਈ ਇਹ ਪ੍ਰਾਰਥਨਾ ਹੈ, ਜੋਧੜੀ ਹੈ, ਅਰਦਾਸ ਹੈ ਮਹਾਰਾਜ ਜੀ ਸਭਨਾਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ, ਸੇਵਾ ਸਿਮਰਨ, ਖੁਸ਼ੀਆਂ ਖੇੜੇ, ਪਰਿਵਾਰਾਂ ਵਿੱਚ ਚੜ੍ਹਦੀਆਂ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਰੀਬਨ ਜੋ 7-8 ਵਜੇ ਤੱਕ ਹਾਜ਼ਰੀ ਭਰਨਗੇ ਗੁਰਸ਼ਬਦ ਦੀ, ਅੱਜ ਦੇ ਜੋ ਚੱਲ ਰਿਹਾ ਸਤਿਗੁਰਾਂ ਦਾ ਇਤਿਹਾਸ ਹੈ ਉਹਦੇ ਪ੍ਰਥਾਏ, ਔਰ ਸਤਿਗੁਰੂ ਜੀ ਦੇ ਜੋ ਮੁਬਾਰਕ ਕੀਤੇ ਹੋਏ ਬਚਨ ਹੈ ਉਹਨਾਂ ਦੇ ਪ੍ਰਥਾਏ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਇਹ ਵੀ ਆਪਣੇ ਪਾਸ ਐਤਵਾਰ ਤੱਕ ਜਿਹੜਾ ਹਾਜ਼ਰੀ ਭਰ ਰਹੇ ਹਨ। ਐਤਵਾਰ ਨੂੰ ਇਹਨਾਂ ਦੀਆਂ 2 ਵੀਕਾਂ ਜਿਹੜੀਆਂ ਇਸ ਫੇਰੀ ਦੇ ਜੋ ਪੂਰਾ ਹੋ ਜਾਏਗਾ ਸਮਾਂ, ਉਸ ਤੋਂ ਬਾਅਦ ਜਦੋਂ ਵੀ ਸਮਾਂ ਬਣੇਗਾ ਜ਼ਰੂਰ ਇਹਨਾਂ ਨੂੰ ਫਿਰ ਬੇਨਤੀ ਕਰਾਂਗੇ। ਆਪ ਜੀ ਨੂੰ ਬੇਨਤੀ ਹੈ ਭਾਈ, ਜ਼ਰੂਰ ਜਿਹੜੀ ਕੱਲ੍ਹ ਨੂੰ ਵੀ ਹਾਜ਼ਰੀ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਦੂਸਰੀ ਬੇਨਤੀ, ਜੋ ਆਪਣੇ ਗੁਰੂ ਘਰ ਦੇ ਵਜ਼ੀਰ ਬੱਚਿਆਂ ਨੂੰ ਗੁਰਮਤਿ ਵਿੱਦਿਆ ਜਿਹੜੀ ਗ੍ਰਹਿਣ ਕਰਾ ਰਹੇ ਹਨ ਉਹਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਗੁਰੂ ਪਿਆਰੇ ਲੈ ਕੇ ਆਓ। ਜਦੋਂ ਬੱਚੇ ਸਟੇਜ 'ਤੇ ਬੈਠ ਕੇ ਕੀਰਤਨ ਕਰਦੇ ਆ, ਗੁਰਬਾਣੀ ਪਾਠ ਕਰਦੇ ਆ, ਤਬਲਾ ਜਿਹੜੇ ਵਜਾਉਂਦੇ, ਜਦੋਂ ਵੀ ਜੋ ਵੀ ਬੱਚੇ ਇੱਥੇ ਗੁਰੂ ਘਰ ਦੇ ਵਿੱਚ ਬੈਠ ਕੇ ਸਟੇਜ 'ਤੇ ਕਰਦੇ ਆ, ਦਿਲ ਦੇਖ ਕੇ ਜਿਹੜਾ ਉਹ ਖੁਸ਼ ਹੁੰਦਾ ਕਿ ਇਹਨਾਂ ਬੱਚਿਆਂ ਨੇ ਜਿਹੜਾ ਇਹ ਏਡੇ ਏਡੇ ਵੱਡੇ ਗੁਰੂ ਘਰ ਜਿਹੜੇ ਆ ਇਹਨਾਂ ਬੱਚਿਆਂ ਨੇ ਸੰਭਾਲਣੇ ਆ। ਗੁਰੂ ਪਿਆਰਿਓ, ਸਤਿਗੁਰੂ ਜੀ ਦੇ ਬਚਨ ਹੈ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਇੱਦਾਂ ਦਾ ਬੀਜ ਜਿਹੜਾ ਹੈ ਬੀਜ ਕੇ ਜਾਓ ਆਪਣੀ ਜ਼ਿੰਦਗੀ ਦੇ ਵਿੱਚ। ਕੋਸ਼ਿਸ਼ ਕਰੋ ਜਿਨ੍ਹਾਂ ਦੇ ਬੱਚੇ ਛੋਟੇ ਆ, ਜ਼ਰੂਰ ਆਪਣੇ ਬੱਚਿਆਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਹਾਜ਼ਰੀ ਭਰਾਇਆ ਕਰੋ। ਹੌਲੀ ਹੌਲੀ ਬੱਚੇ ਜਿਹੜੇ ਆਪ ਹੀ ਫਿਰ ਗੁਰਮਤਿ ਨੂੰ ਜਿਹੜਾ ਅਪਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਨਾਨਕ ਅੰਗਦ ਗੁਰੂ ਅਮਰ। ਗੁਰਦਾਸ ਪਦ ਬੰਧੂ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਤਿ ਸੰਗਤ ਜੀ ਵਡਭਾਗੀ ਹੋ। ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਰਚਨਹਾਰੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਦੇ ਸਮਾਗਮਾਂ ਅੰਦਰ ਸੰਗਤੀ ਰੂਪ ਅੰਦਰ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਸੋਧਰ ਦੇ ਜਾਪ ਹੋਏ। ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਕੇ ਕੀਰਤਨ ਸਰਵਣ ਕਰਦਿਆਂ ਹੋਇਆਂ ਸਤਸੰਗੀਆਂ ਨੇ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਦੇ ਸਮੇਂ ਨੂੰ ਸਫਲ ਕੀਤਾ ਹੈ। ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਦੇਵਨੈਤ ਨਾਲ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਹੀ ਸ਼ਹੀਦੀ ਸਮਾਗਮਾਂ ਦੇ ਦਿਨਾਂ ਅੰਦਰ ਇਤਿਹਾਸ ਦਾ ਵੀ ਉਹੋ ਹੀ ਵਰਤਾਰਾ ਉਹੋ ਹੀ ਵਾਕਿਆ ਚੱਲ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿੰਦਾ ਹੋਇਆ ਚੰਦੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਭਾਰੀ ਤੇਜ ਪ੍ਰਤਾਪ ਦੀ ਮਹਿਮਾ ਨੂੰ ਸੁਣ ਕਰਕੇ ਔਰ ਸੰਗਤ ਵਿੱਚ ਕੀਤੀ ਹੋਈ ਪ੍ਰਤੱਗਿਆ ਨੂੰ ਸੁਣ ਕਰਕੇ ਕਿ ਮੈਨੂੰ ਮਾਰਨ ਦੇ ਲਈ ਉਹਨਾਂ ਨੇ ਪ੍ਰਣ ਕੀਤਾ ਹੈ, ਬੜਾ ਭਿਆਭੀਤ ਹੋਇਆ ਹੈ, ਹਿਰਦੇ 'ਚ ਡਰ ਹੈ, ਕਿਉਂਕਿ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਬਚਨ ਨੇ ਹਜ਼ੂਰ ਕਹਿੰਦੇ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਬਖਸੇਤ। ਜਿਹੜਾ ਮਨੁੱਖ ਪਾਪ ਕਰਦਾ ਨਾ ਅਸਲੀਅਤ 'ਚ ਅੰਦਰੋਂ ਉਹ ਬਿਲਕੁਲ ਡਰਿਆ ਹੋਇਆ ਹੁੰਦਾ ਹੈ, ਉਸਦਾ ਹਿਰਦਾ ਸਥਿਰ ਨਹੀਂ ਹੁੰਦਾ, ਉਹਦੇ ਪਾਪ ਅੰਦਰੋਂ ਕੰਬਦੇ ਨੇ। ਚੰਦੂ ਨੇ ਬੜਾ ਬੱਜਰ ਪਾਪ ਕੀਤਾ ਨਾ ਬਖਸ਼ਿਆ ਜਾਣ ਵਾਲਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ ਔਰ ਛੇਵੇਂ ਪਾਤਸ਼ਾਹ ਜੀ ਦੇ ਕਰੇ ਹੋਏ ਪਰਨ ਨੂੰ ਸੁਣ ਕਰਕੇ ਉਹ ਭੈ ਪੀਤ ਹੈ। ਆਪਣੀ ਪਤਨੀ ਦੇ ਨਾਲ ਬੈਠ ਕਰਕੇ ਇੱਕ ਦਿਨ ਵਿਚਾਰ ਕਰਨ ਲੱਗਿਆ ਕਿ ਮੈਂ ਸੁਣਿਆ ਹੈ ਲੋਕਾਂ ਦੇ ਪਾਸੋਂ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨੇ ਤਖ਼ਤ 'ਤੇ ਬੈਠ ਕੇ ਸੰਗਤਾਂ ਦੇ ਵਿੱਚ ਇਹ ਪ੍ਰਤੱਗਿਆ ਕੀਤੀ ਹੈ ਮੈਨੂੰ ਮਾਰਨ ਵਾਸਤੇ। ਤਾਂ ਉਸ ਦੀ ਪਤਨੀ ਕਹਿਣ ਲੱਗੀ ਵੀ ਪਹਿਲਾਂ ਸ਼ੁਰੂਆਤ ਤੁਸੀਂ ਹੀ ਕੀਤੀ ਹੈ, ਤੁਸੀਂ ਹੀ ਗੁਰੂ ਘਰ ਦੇ ਪ੍ਰਥਾਏ ਅਪ ਸ਼ਬਦ ਬੋਲੇ, ਨਿਰਾਦਰ ਯੋਗ ਸ਼ਬਦ ਬੋਲੇ ਸਨ। ਜਗਤ ਗੁਰੂ ਨੇ ਸਾਰਾ ਸੰਸਾਰ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਤੁਸੀਂ ਨਿਰਾਦਰੀ ਯੋਗ ਸ਼ਬਦ ਉਹਨਾਂ ਨੂੰ ਬੋਲੋਗੇ ਅਤੇ ਫਿਰ ਵੈਰ ਵਧੇਗਾ ਹੀ। ਹੁਣ ਤੁਹਾਡੀ ਭਲਾਈ ਇਸੇ ਵਿੱਚ ਹੀ ਹੋਵੇਗੀ, ਕੋਈ ਸਿਆਣੇ ਬੰਦੇ ਦੂਤ ਭੇਜੋ ਜਿਹੜੇ ਸ਼ਰਧਾ ਪ੍ਰੇਮ ਸਾਹਿਤ ਜਾ ਕਰਕੇ ਉਹਨਾਂ ਦੇ ਚਰਨਾਂ 'ਤੇ ਬੇਨਤੀ ਕਰਨ, ਪ੍ਰਾਰਥਨਾ ਕਰਨ। ਇਸ ਬੇਨਤੀ ਕਰਨ ਦੇ ਨਾਲ ਇੱਕ ਤਾਂ ਸਾਡੀ ਬੱਚੀ ਵਿਆਹੀ ਜਾਏਗੀ ਜੇ ਉਹਨਾਂ ਨੇ ਇਹ ਨਾਤਾ ਰਿਸ਼ਤਾ ਲੈਣਾ ਕਬੂਲ ਕਰ ਲਿਆ, ਪ੍ਰਵਾਨ ਕਰ ਲਿਆ। ਦੂਸਰਾ, ਤੁਹਾਡੇ ਨਾਲ ਜਿਹੜਾ ਵੈਰ ਵਿਰੋਧ ਵਧਿਆ ਹੋਇਆ ਇਹ ਮਿਟ ਜਾਏਗਾ। ਚੰਦੂ ਨੇ ਇਹ ਗੱਲ ਚੰਗੀ ਸਮਝ ਕਰਕੇ ਆਪਣੀ ਪਤਨੀ ਦੀ ਆਪਣੀ ਸਭਾ 'ਚ ਜਾ ਕਰਕੇ ਨਿਕਟ ਵਰਤੀਆਂ ਨੂੰ ਬੁਲਾਉਂਦਾ ਅਤੇ ਇੱਕ ਪੱਤਰ ਲਿਖਦਾ ਹੈ, ਚਿੱਠੀ ਲਿਖਦਾ ਹੈ ਸਤਿਗੁਰੂ ਜੀ ਦੇ ਤਾਈਂ। ਜੋ ਵੀ ਪਿੱਛੇ ਹੋ ਗਿਆ ਹੈ ਉਹਨੂੰ ਭੁੱਲ ਜਾਵੋ। ਚਿੱਠੀ 'ਚ ਲਿਖਦਾ ਹੈ ਕਿ ਜਿਹੜੇ ਤੁਹਾਡੇ, ਕਿਉਂਕਿ ਜਿਹੜੇ ਮਨੁੱਖ ਦੇ ਅੰਦਰ ਹੋਮੈ ਦੀ ਪੰਡ ਚੁੱਕੀ ਹੁੰਦੀ ਹੈ ਨਾ, ਉਹ ਇਨਸਾਨ ਨੂੰ ਕਦੇ ਵੀ ਝੁਕਣ ਨਹੀਂ ਦਿੰਦੀ ਵੀ ਮੈਂ ਨਹੀਂ ਜੇ ਨਿਮਣਾ, ਅਤੇ ਫਲ ਹਮੇਸ਼ਾ ਜਿਸ ਰੁੱਖ ਨੂੰ ਲੱਗ ਜਾਵਣ ਉਹ ਝੁੱਕ ਜਾਇਆ ਕਰਦੇ ਹੈ। ਸੁੱਕੇ ਰੁੱਖ ਟੁੱਟ 'ਤੇ ਜਾਂਦੇ ਆ ਹਨੇਰੀਆਂ ਵਗਣ ਦੇ ਨਾਲ, ਪਰ ਕਿਸੇ ਨੂੰ ਫਲ ਨਹੀਂ ਦੇ ਸਕਦੇ, ਛਾਂ ਨਹੀਂ ਦੇ ਸਕਦੇ, ਉਹ ਸੁੱਖ ਆਨੰਦ ਨਹੀਂ ਦੇ ਸਕਦੇ। ਉਹ ਹੰਕਾਰ ਚਾਕੜਿਆ ਹੋਇਆ, ਹੰਕਾਰ ਦਾ ਸਿਰ ਝੁੱਕਦਾ ਨਹੀਂ, ਚਿੱਠੀ ਲਿਖਦਾ ਹੋਇਆ ਵੀ ਹੋਮੈਂ 'ਚ ਗੱਲਾਂ ਬੋਲ ਰਿਹਾ ਹੈ ਕਿ ਤੁਹਾਡੇ ਕੋਲ ਜਿਹੜੇ ਗਰੀਬ ਗੁਰਬੇ ਸਿੱਖ ਇਕੱਤਰ ਹੋਏ ਨੇ, ਇਹਨਾਂ ਨੇ ਤੁਹਾਨੂੰ ਚੁੱਕਣਾ ਦਿੱਤੀ ਹੋਈ ਹੈ, ਤੁਹਾਡੇ ਪਿਤਾ ਦੇ ਨਾਲ ਕੋਈ ਮੇਰਾ ਵੈਰ ਵਿਰੋਧ ਨਹੀਂ ਸੀ, ਇਹ ਐਵੇਂ ਤੁਹਾਨੂੰ ਵਧਾ ਚੜ੍ਹਾ ਕਰਕੇ ਗੱਲਾਂ ਕਹਿ ਰਹੇ ਨੇ, ਇਹ ਪਿਛਲੀਆਂ ਗੱਲਾਂ ਨੂੰ ਭੁਲਾ ਕਰਕੇ ਮੇਰੀ ਬੱਚੀ ਦਾ ਰਿਸ਼ਤਾ ਜਿਹੜਾ ਨਾਤਾ ਕਬੂਲ ਕਰ ਲਓ, ਆਪਣਾ ਸੰਬੰਧ ਚੰਗਾ ਹੋ ਜਾਵੇਗਾ, ਵੈਰ ਵਿਰੋਧ ਮਿਟ ਜਾਵੇਗਾ। ਅਖੀਰ 'ਤੇ ਜਾ ਕੇ ਕਹਿਣ ਲੱਗਿਆ ਚਿੱਠੀ ਵਿੱਚ ਲਿਖਦਾ ਹੋਇਆ ਵੀ ਜੇ ਤੁਸੀਂ ਨਾ ਮੰਨੋਗੇ
ਤਾਂ ਵੇਖ ਲਓ ਫਿਰ ਤੁਹਾਡੇ ਪਿਤਾ ਦਾ ਹਸ਼ਰ ਕੀ ਹੋਇਆ ਹੈ। ਮੈਂ ਬਾਦਸ਼ਾਹ ਦਾ ਵਜ਼ੀਰ ਹਾਂ, ਦੀਵਾਨ ਹਾਂ, ਭਾਰੀ ਤਾਕਤ ਹੈ ਮੇਰੇ ਕੋਲ, ਜੋ ਮਰਜ਼ੀ ਕਰ ਸਕਦਾ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨੇ ਵਿੱਚ ਲਿਖ ਦਿੱਤੀਆਂ ਔਰ ਆਪਣੇ ਦੂਤਾਂ ਨੂੰ ਭੇਜਣ ਲੱਗਿਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ। ਆਓ ਅਗਲੇ ਇਤਿਹਾਸ ਨੂੰ ਕਾਗਰ ਹੋ ਕਰ

0: ਹੈ ਅਤੇ ਨਿਠਰ ਨਾਮ ਹੈ ਕਰੜੀ ਸਖਤ। ਆਪਾਂ ਕਹਿੰਦੇ ਕਿਵੇਂ ਢੀਠ ਹੋ ਕੇ ਨਿਠਰ ਹੋ ਕਰਕੇ ਬੋਲ ਰਿਹਾ ਹੈ। ਦੋਨੇ ਤਰ੍ਹਾਂ ਦੇ ਬੋਲ ਬੋਲੇ। ਪਤਨੀ ਦੀ ਕਹੀ ਹੋਈ ਗੱਲ ਨੂੰ ਧਿਆਨ 'ਚ ਲਿਆਉਂਦਿਆਂ ਹੋਇਆਂ ਥੋੜ੍ਹਾ ਜਿਹਾ ਕੋਮਲਤਾਈ ਨਾਲ ਵੀ ਬੋਲਿਆ ਔਰ ਫਿਰ ਨਿਠਰਤਾਈ ਨਾਲ ਕਠੋਰ ਬਚਨ ਵੀ ਕਹੇ, ਸਮਝਾਉਣ ਲੱਗਿਆ।
1: ਮੋਹਿ ਪ੍ਰਤਾਪ ਸੁਨਾਵਹੁ ਮਹਾ,
0: ਕਿ ਜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੇ ਮੇਰਾ ਭਾਰੀ ਤੇਜ ਪ੍ਰਤਾਪ, ਮੇਰੀ ਮਹਿਮਾ ਨੂੰ ਸੁਣਾਉਣਾ, ਕਿਤੇ ਮੈਨੂੰ ਛਟਿਆ ਨਾ ਦਿਓ, ਨਿਮਾ ਨਾ ਦਿਓ। ਇਹੋ ਹੀ ਤਾਂ ਆਪਣਾਤ ਹੈ। ਇਹ ਭੁੱਲਿਆ ਹੋਇਆ ਚੰਦੂ ਕਿ ਜਿਸ ਬਾਦਸ਼ਾਹ ਦਾ ਤੂੰ ਵਜ਼ੀਰ ਹੈ ਉਹਨਾਂ ਨੂੰ ਬਾਦਸ਼ਾਹੀਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਨੇ। ਕਦੇ ਬਾਬਰ ਨੇ ਗੋਡੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਟੇਕ ਕਰਕੇ ਇਹਨਾਂ ਬਾਰ 'ਚ ਰਾਜ ਭਾਗ ਦੀ ਸਲਾਮਤੀ ਲਈ ਭੀਖ ਮੰਗੀ ਸੀ ਔਰ ਪੁਸ਼ਟ ਡਰ ਪੁਸ਼ਤ ਮੇਰਾ ਰਾਜ ਸਲਾਮਤ ਰਹੇ, ਇਉਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਉਹਨੇ ਮੰਗਿਆ ਸੀ। ਅਤੇ ਚੰਦੂ ਤੂੰ ਉਹਨਾਂ ਦਾ ਦੀਵਾਨ ਹੈ, ਭੁੱਲਿਆ ਹੋਇਆ ਹੈ। ਹੌਲਾ ਬੰਦਾ ਜਿਹੜਾ ਹੁੰਦਾ ਨਾ ਸਾਧ ਸੰਗਤ, ਉਹਦੇ ਕੋਲ ਚਾਰ ਛਿੱਲੜ ਜੇਬ 'ਚ ਆ ਜਾਣ ਮਾਇਆ ਆ ਜਾਵੇ ਅਤੇ ਉਹ ਛੇਤੀ ਪੈਰ ਛੱਡ ਜਾਂਦਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਤਰਸ ਕਰਕੇ ਆਪਣੇ ਚਰਨਾਂ ਦਾ ਆਸਰਾ ਬਖਸ਼ ਦੇਵਣ, ਉਹ ਮਾਇਆਧਾਰੀ ਹੋ ਕਰਕੇ ਵੀ ਗੁਰੂ ਕੇ ਚਰਨਾਂ ਦਾ ਪ੍ਰੇਮ ਨਹੀਂ ਛੱਡਦਾ। ਅਕਬਰ ਬਾਦਸ਼ਾਹ ਤੀਸਰੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਵਹਿੰਦਾ ਰਿਹਾ, ਪੰਗਤ 'ਚ ਬੈਠ ਕੇ ਭੋਜਨ ਛਕਦਾ ਰਿਹਾ ਔਰ ਸਤਿਗੁਰੂ ਜੀ ਦੀ ਸੇਵਾ ਲਈ ਉਹਨੇ ਪਟੇ ਲਿਖ ਲਿਖ ਕਰਕੇ ਦਿੱਤੇ। ਮਹਾਰਾਜ ਨੇ ਕਿਹਾ ਸੀ ਅਸੀਂ ਨਹੀਂ ਪ੍ਰਵਾਨ ਕਰਨੀ, ਸਾਨੂੰ ਜ਼ਮੀਨਾਂ ਜਾਇਦਾਦਾਂ ਨਹੀਂ ਚਾਹੀਦੀਆਂ, ਗੁਰੂ ਕੀ ਸੰਗਤ ਦੇ ਦਿਲ ਫੁੱਲ ਭੇਟਾ ਦੇ ਨਾਲ ਗੁਰੂ ਕੇ ਲੰਗਰ ਚੱਲੇ। ਫਿਰ ਉਹਨੇ ਲੰਗਰਾਂ ਦੇ ਨਾਂ ਕਰ ਦਿੱਤੀ। ਇਸ ਤਰ੍ਹਾਂ ਭਾਵਨਾ ਵਾਲੇ ਵਿਰਲੇ ਵਿਰਲੇ ਸੰਸਾਰ 'ਤੇ ਹੁੰਦੇ ਨੇ। ਚੰਦੂ ਕਹਿ ਰਿਹਾ ਆਪਣੇ ਦੂਤ ਨੂੰ ਕਿ ਤੁਸੀਂ ਜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਮੇਰਾ ਭਾਰੀ ਤੇਜ ਪ੍ਰਤਾਪ ਜਨਾਉਣਾ, ਮੇਰੇ ਅਹੁਦੇ ਦੀ ਮੇਰੀ ਪਦਵੀ ਦੀ ਜਿਹੜੀ ਪਾਵਰ ਹੈ ਗੁਰੂ ਸਾਹਿਬ ਨੂੰ ਦਿਖਾਵਣੀ।
1: ਤਰਾਸ ਧਰੇ ਉਚਰ ਹੋ ਤਿਮ ਤਹਾਂ,
0: ਔਰ ਉਹਨਾਂ ਦੇ ਤਾਈਂ ਜਾ ਕਰਕੇ ਤਰਾਸ ਧਰੇ ਉਚਰ ਹੋ ਕਿ ਉਹ ਤਰਾਸ ਡਰ ਧਾਰਨ ਮੇਰਾ। ਇਸ ਤਰ੍ਹਾਂ ਦੇ ਬੈਨ ਜਾ ਕੇ ਬਚਨ ਜਾ ਕੇ ਉਚਾਰਿਓ।
1: ਜਿਉਂ ਕਿਉ ਨਾਤਾ ਜੀ ਕਰ ਆਵਹੋ,
0: ਜਿਵੇਂ ਕਿਵੇਂ ਵੀ ਹੁੰਦਾ ਹੈ ਮੇਰੀ ਪੁੱਤਰੀ ਦਾ ਰਿਸ਼ਤਾ ਨਾਤਾ ਗੁਰੂ ਹਰਗੋਬਿੰਦ ਸਾਹਿਬ

0: ਨਾਮ ਭਾਰੀ ਧਨ ਤੁਹਾਨੂੰ ਪ੍ਰਾਪਤ ਹੋਵੇਗਾ।
1: ਸ਼ਾਹੋ ਦਿਸ਼ਾ ਤੇ ਤਰਾਸ ਦਿਖਾਓ,
0: ਜਿਵੇਂ ਕਿਵੇਂ ਵੀ ਹੋਵੇ, ਬਾਦਸ਼ਾਹ ਦੀ ਤਰਫੋਂ ਵੀ, ਜਹਾਂਗੀਰ ਦੀ ਤਰਫੋਂ ਵੀ ਡਰ ਦਿਖਾਉਣਾ।
1: ਕਿਉਂ ਬਿਨ ਕਾਰਨ ਦਰੋਹ ਕਮਾਵੋ,
0: ਤੇ ਇਸ ਤਰ੍ਹਾਂ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ, ਕਿਉਂ ਬਿਨ ਕਾਰਨ ਦਰੋਹ ਕਮਾਵੋ, ਬਿਨਾਂ ਹੀ ਕਾਰਨ ਤੋਂ ਕਿਉਂ ਤੁਸੀਂ ਚੰਦੂ ਨਾਲ ਵੈਰ ਕਰਦੇ ਹੋ।
1: ਉਕਤ ਜੁਗਤ ਕੀ ਕਰਤ ਤਰਾਈ,
0: ਉਕਤੀਆਂ ਜੁਗਤੀਆਂ ਕਰਕੇ ਤੁਸੀਂ ਬੜੀ ਚਤਰਾਈ ਨਾਲ, ਚੰਚਲਤਾਈ ਨਾਲ, ਤੀਵਰ ਬੁੱਧੀ ਦੇ ਨਾਲ
1: ਕਰੋ ਮਨਾਵਨ ਸੁਤਾ ਸਗਾਈ,
0: ਤੇ ਮੇਰੀ ਪੁੱਤਰੀ ਦੀ ਸਗਾਈ ਉਹਨਾਂ ਨਾਲ ਕਰਨੀ, ਨਾਤਾ ਰਿਸ਼ਤਾ ਕਰਨਾ ਮਨਾ ਲਿਓ।
1: ਇਤਿਆਦਕ ਬਹੁਤੇ ਸਮਝਾਈ,
0: ਇਤਿਆਦਕ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਆਪਣੇ ਦੂਤ

0: ਸਤਲੁਜ ਦਰਿਆ ਦੇ ਕੰਢੇ ਤੇ ਆ ਪਹੁੰਚੇ। ਸਤਲੁਜ ਨੂੰ ਪਿਆਸ ਕਰ ਪਾਰ ਕਰਕੇ ਦਰਿਆ ਨੂੰ
1: ਚੱਲੇ ਵਿਪਾਸਾ ਧਰ ਕੈ ਬਾਰ,
0: ਫਿਰ ਵਿਪਾਸ ਵਿਆਸਾ ਦਰਿਆ ਜਿਹੜਾ ਇਸ ਨੂੰ ਵੀ ਪਾਰ ਕੀਤਾ।
1: ਪੰਥ ਸਰਬ ਉਲੰਘਿਓ

0: ਪਾਤਸ਼ਾਹ ਜੀ ਦਾ ਅੰਮ੍ਰਿਤਸਰ ਸਾਹਿਬ ਨਗਰ ਆ ਕਰਕੇ ਉਹਨਾਂ ਦੇਖਿਆ ਜੀ।
1: ਚੰਦੂ ਪੱਠੇ ਜੋ ਦੂਤ ਨਿਜ ਪਰਵੇਸੇਪੁਰ ਮੈਂ ਆਏ।
0: ਜਿਹੜੇ ਚੰਦੂ ਨੇ ਆਪਣੇ ਦੂਤ ਭੇਜੇ ਸੀ ਖਾਸ਼ਮ ਖਾਸ਼, ਉਹ ਆਪਣੇ ਨਾਲ ਬਹੁਤ ਸਾਰੇ ਲੋਕਾਂ ਦਾ ਇਕੱਠ ਅਤੇ ਨਾਲ ਜਿਹੜੇ ਤਲਵਾਰਧਾਰੀ ਸ਼ਸਤਰਧਾਰੀ ਸੂਰਮੇ ਪਿਆਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ

0: ਸੋਹਣੇ ਕੀਮਤੀ ਕੀਮਤੀ ਬੜੇ ਸੁੰਦਰ ਵਸਤਰ ਇਹਨਾਂ ਨੇ ਪਹਿਨੇ।
1: ਸਤਿਗੁਰ ਕੀ ਸੁਧ ਸੁਣ ਕਰ ਕਾਨ।
0: ਫਿਰ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਉਹ ਖਬਰ ਸਾਰੀ ਸੁਣੀ, ਪੜਤਾਲ ਕੀਤੀ, ਪੁੱਛ ਗਿੱਛ ਕੀਤੀ।
1: ਅਹੈਂ ਅਕਾਲ ਤਖ਼ਤ ਕੀ ਥਾਨ।
0: ਤਾਂ ਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਸਭਾਇਮਾਨ ਹਨ।
1: ਕਾਨ ਪਹੁੰਚੇ ਬੀਤ ਦੀਵਾਨ।
0: ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਦੇ ਵਾਸਤੇ ਲੱਗੇ ਹੋਏ ਦੀਵਾਨ ਦੇ ਵਿੱਚ ਚੰਦੂ ਦੇ ਭੇਜੇ ਹੋਏ ਦੂਤ ਆ ਪਹੁੰਚੇ।
1: ਬੈਠੇ ਸੁਪਟ ਬ੍ਰਿੰਦ ਸਵਦਾਨ।
0: ਤੇ ਬਹੁਤ ਸਾਰੇ ਸੂਰਮੇ ਸਤਿਗੁਰੂ ਮਹਾਰਾਜ ਜੀ ਦੇ ਕੋਲੇ ਸਾਵਧਾਨ

0: ਐਪ ਸਾਹਿਤੀ ਇਹ ਇੱਕ ਸ਼ਾਸਤਰ ਹੀ ਹਨ। ਵੱਖਰੀ ਵੱਖਰੀ ਕਿਸਮ ਦੀਆਂ ਵੱਖਰੇ ਵੱਖਰੇ ਢੰਗ ਦੀਆਂ ਤਲਵਾਰਾਂ ਨੇ। ਇਸ ਤਰ੍ਹਾਂ ਸਾਰਿਆਂ ਨੇ ਆਪੋ ਆਪਣੇ ਸ਼ਾਸਤਰ ਸੰਭਾਲੇ ਹੋਏ ਨੇ ਜੀ।
1: ਸਿਪਰ ਸਰੋਹੀ ਸਾਂਗ ਧਰੰਤੀ,
0: ਕਿਸੇ ਦੇ ਕੋਲੇ ਬਰਸ਼ੀ ਹੈ, ਕੋਈ ਢਾਲ ਹੈ ਤੇ ਆਦਿਕ ਸ਼ਾਸਤਰ ਧਾਰਨ ਕੀਤੇ ਹਨ।
1: ਸ਼ਸਤਰ ਬਸਤਰ ਤੇ ਅਦਕ ਸੁਭੰਤੀ,
0: ਸਾਰੀ ਸੈਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਸਤਰਾਂ ਵਸਤਰਾਂ ਦੇ ਸਮੇਤ ਬੜੀ ਸੋਭਾ ਦੇ ਸਹਿਤ ਹੋ ਰਹੀ ਹੈ।
1: ਸ੍ਰੀ ਹਰਗੋਬਿੰਦ ਤਖਤ ਬਿਰਾਜੇ,
0: ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸੁੰਦਰ

0: ਨੇਤਰਾਂ ਵਾਲੇ ਸਤਿਗੁਰੂ ਜੀ ਸੰਗਤ ਨੂੰ ਦਦਾਰ ਬਖਸ਼ ਰਹੇ ਹਨ ਜੀ।
1: ਜੁਗ ਘਰ ਮੈਂ ਸੋਭਤ ਸ਼ਮਸ਼ੀਰ,
0: ਦੋ ਤਲਵਾਰਾਂ ਗਾਤਰੇ ਪਹਿਨੀਆਂ ਹੋਈਆਂ ਸੋਭਦੀਆਂ ਨੇ।
1: ਜੋ ਰਿਪਕੋ ਦਾਰਨ ਸ਼ਮਸ਼ੀਰ,
0: ਕਹਿੰਦੇ ਜੋ ਰਿਪਕੋ ਦੁਸ਼ਮਣ ਨੂੰ ਮਾਰਨ ਵਾਸਤੇ ਸ਼ੇਰ ਦੇ ਸਮਾਨ ਸਤਿਗੁਰੂ ਜੀ ਫੱਬਦੇ ਨੇ।
1: ਧਨਖ ਨਿਠਰ ਬੱਡ ਧਰਿਓ ਅਗਾਰੀ,
0: ਇੱਕ ਬੜਾ ਸੁੰਦਰ ਧਨਖ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਹੈ।
1: ਤੀਰਤ ਸਰ ਚੁਟਕੀ ਕਰ ਧਾਰੀ,
0: ਤੇ ਇੱਕ ਤਿੱਖਾ ਤੀਰ ਸਤਿਗੁਰੂ ਜੀ ਦੇ ਹੱਥ ਦੀ ਚੁਟਕੀ ਅੰਦਰ ਫੜਿਆ ਹੋਇਆ ਹੈ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰੀ ਵਾਰੀ ਘੁਮਾ ਰਹੇ ਹਨ।
1: ਕਿਰਪਾ ਦ੍ਰਿਸ਼ਟ ਸਿੱਖਣ ਕਰ ਕਰਤੀ,
0: ਕਦੇ ਕਦੇ ਮਿਹਰ ਦੀ ਨਜ਼ਰ ਸਿੱਖਾਂ ਵੱਲ ਦੇਖਦੇ ਨੇ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਜੀ।
1: ਕਬ ਕਬ ਫੇਰ ਤੀਰ ਨਿਹਾਰਤੀ,
0: ਕਦੇ ਕਦੇ ਤੀਰ ਨੂੰ ਘੁਮਾਉਂਦੇ ਹੋਏ ਦੇਖਦੇ ਹਨ ਆਪਣੇ ਦਸਤੇ ਮੁਬਾਰਕ ਵਿੱਚ।
1: ਪ੍ਰਭ ਕੀ ਪਰਬਤ ਪਰਤ ਬਾ ਪਿਖ ਸਮਾਈ,
0: ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੋਭਾ ਨੂੰ ਵਡਿਆਈ ਨੂੰ ਦੇਖ ਕਰਕੇ ਚੰਦੂ ਦੇ ਭੇਜੇ ਹੋਏ ਦੂਤ ਅਸਚਰਜ ਹੋ ਗਏ, ਦੰਗ ਹੋ ਗਏ ਦੇਖ ਕਰਕੇ।
1: ਤੇਜ ਵਿਸਾਲ ਸਹਿਓ ਨਹੀਂ ਜਾਏ,
0: ਬੜਾ ਭਾਰੀ ਤੇਜ ਪ੍ਰਤਾਪ ਹੈ ਸਤਿਗੁਰੂ ਜੀ ਦਾ, ਅਲਾਹੀ ਜਲਾਲ ਹੈ, ਸਹਿਆ ਨਹੀਂ ਜਾਂਦਾ ਹੈ, ਸਹਾਰ ਨਹੀਂ ਕੀਤਾ ਜਾਂਦਾ।
1: ਤਰਸਤ ਹਿਰਦੇ ਗੁਰ ਨਿਕਟ ਪਧਾਰੀ,
0: ਤਰਸਤ ਹਿਰਦੇ ਚ ਡਰ ਧਾਰਦੇ ਭੈ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚੇ ਹਨ।
1: ਪਦ ਅਰਬਿੰਦ ਬੰਦਨਾ ਧਾਰੀ,
0: ਇਹਨਾਂ ਦੂਤਾਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੀ।
1: ਪੁੰਨ ਪਾਤੀ ਧਰ ਦੀਨ ਅਗਾਰੀ,
0: ਫਿਰ ਜਿਹੜੀ ਪੱਤਰਕਾਰ ਲਿਖੀ ਆ, ਚੰਦੂ ਨੇ ਚਿੱਠੀ ਲਿਖੀ ਆ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੀ।
1: ਪਠੀ ਦੀਵਾਨ ਸਮੀਪ ਤੁਮਾਰੀ,
0: ਪਠੀ ਦੀਵਾਨ ਸਮੀਪ ਤੁਮਾਰੀ, ਇਹ ਜਿਹੜਾ ਚੰਦੂ ਦਾ ਦੂਤ ਹੈ ਉਹ ਮਹਾਰਾਜ ਜੀ ਦੇ ਅੱਗੇ ਪੱਤਰਕਾਰ ਰੱਖ ਕੇ ਅੱਗੇ ਬੇਨਤੀ ਕਰਨ ਲੱਗਿਆ, ਮਹਾਰਾਜ ਦੀਵਾਨ ਚੰਦੂ ਨੇ, ਜਹਾਂਗੀਰ ਬਾਦਸ਼ਾਹ ਦੇ ਵਜ਼ੀਰ ਨੇ ਇਹ ਪੱਤਰਕਾਰ ਤੁਹਾਡੇ ਪਾਸ ਭੇਜੀ ਹੈ।
1: ਦੇਖਤ ਸ਼੍ਰੀ ਮੁਖ

0: ਰਿਸ ਤੇ ਸੁਲਗਤ ਹੈ ਨਿਤ ਛਾਤੀ,
1: ਤੇ ਰਿਸ ਦੇ ਨਾਲ ਵੀ ਰਸ ਦੇ ਨਾਲ ਛਾਤੀ ਸੁਲਗਦੀ ਹੈ। ਇਹ ਬਚਨਾਂ ਦਾ ਭਾਵ ਸਤਿਗੁਰੂ ਜੀ ਦੇ ਅੰਦਰ ਵੈਰ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਨਿਰਵੈਰ ਸਤਿਗੁਰੂ ਨੇ, ਪਰ ਇੱਕ ਪਿਤਾ ਸਤਿਗੁਰੂ ਜੀ ਦਾ ਪਿਆਰ, ਇੱਕ ਗੁਰਸਿੱਖੀ ਦਾ ਜਿਹੜਾ ਪਿਆਰ ਹੈ, ਉਹਦੇ ਪ੍ਰਥਾਏ ਜੀਂਦੇ ਜਾਗਦੇ ਮਨ ਦੇ ਅੰਦਰ ਇੱਕ ਵੀਰ ਰਸ ਦੀ ਜਿਉਂਦੀ ਜਾਗਦੀ ਹੋਈ ਮਿਸਾਲ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਜਿਹੜੇ ਬਚਨ ਨੇ, ਇਹ ਵੀਰ ਰਸ ਦੇ ਸਾਹਿਤ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀਰ ਰਸ ਅਤੇ ਸ਼ਾਂਤੀ ਦੇ ਨਾਲ ਮਿਸ਼ਰਤ ਹੋਏ ਵੇ ਬੋਲ ਨੇ। ਕਿਉਂਕਿ ਗੁਰਦੇਵ ਸਤਿਗੁਰੂ ਜੀ ਦਾ ਜੇ ਬੈਰ ਹੁੰਦਾ ਤਾਂ ਆਪਾਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ, ਮਹਾਰਾਜ ਜੀ ਦੇ ਤੀਰਾਂ ਦੇ ਦਰਸ਼ਨ ਕਰਦੇ ਹਾਂ, ਉਹਨਾਂ ਤੀਰਾਂ ਦੇ ਨਾਲ ਦੋ ਦੋ ਤੋਲੇ ਸਿਉਣਾ ਲੱਗਿਆ ਹੋਇਆ ਹੈ, ਅਤੇ ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਾਉਂਦੇ ਆ, ਨਾਲ ਇਹ ਦੱਸਿਆ ਜਾਂਦਾ ਕਿ ਇਹ ਤੀਰਾਂ ਨਾਲ ਸਿਉਣਾ ਲੱਗਣ ਦਾ ਪ੍ਰਯੋਜਨ ਸੀ, ਇਹ ਤੀਰ ਕਿਸੇ ਨੂੰ ਫੱਟੜ ਕਰ ਦੇਣ ਤਾਂ ਉਹਨਾਂ ਦੇ ਮਲਮ ਪੱਟੀ ਦੇ ਕੰਮ ਸਿਉਣਾ ਆ ਜਾਵੇ। ਜੇ ਕੋਈ ਇਹ ਤੀਰ ਵੱਜਣ ਨਾਲ ਚੜ੍ਹਾਈ ਕਰ ਗਿਆ ਤਾਂ ਫਿਰ ਉਹਦੇ ਕਿਰਿਆ ਕਰਮ ਜਾਂ ਖੱਪਣ ਆਦਿਕ ਦੇ ਵਰਤਨ ਦੇ ਲਈ ਸਿਉਣਾ ਇਹ ਕੰਮ ਆ ਜਾਵੇ। ਸਤਿਗੁਰੂ ਜੀ ਦੇ ਤੀਰਾਂ 'ਚ ਵੀ ਪਰੋਪਕਾਰ ਹੈ, ਐਸੇ ਸਤਿਗੁਰੂ ਕਦੇ ਬੈਰ ਨਹੀਂ ਧਾਰਦੇ। ਹਾਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਾ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਗਾਏ। ਕਹਿਣ ਲੱਗੇ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੋਲ ਲੱਜੈ। ਆਪਣੇ ਮਾਲਕ 'ਤੇ ਸੰਕਟ ਆਇਆ ਅਤੇ ਸੇਵਕ ਭੱਜਦਾ ਨਹੀਂ, ਅਤੇ ਜੇ ਜੀਂਦਿਆਂ ਜਾਗਦਿਆਂ ਹੋਇਆਂ ਸਿੱਖ ਦੀ ਪਤ ਲੱਗ ਗਈ ਔਰ ਪਿਤਾ ਦੀ ਨਿਰਾਦਰੀ ਹੋਈ ਹੋਵੇ ਤਾਂ ਫਿਰ ਉਹਦਾ ਖਾਣਾ ਹਰਾਮ ਹੁੰਦਾ ਹੈ। ਇਹਨਾਂ ਬਚਨਾਂ ਦੀ ਪਾਲਣਾ ਕਰਦੇ ਹੋਏ, ਸਿੱਖਾਂ ਦੇ ਅੰਦਰ ਅਣਖ ਦੀ ਗੁੜ੍ਹਤੀ ਦਿੰਦੇ ਹੋਏ, ਤਾਂ ਕਿ ਆਉਣ ਵਾਲੇ ਸਾਡੇ ਸਿੱਖ ਉਹ ਮਜ਼ਲੂਮ ਲੋਕਾਂ ਦੀ ਰਾਖੀ ਦੇ ਲਈ, ਇਹਨਾਂ ਦੇ ਹੋ ਰਹੇ ਉੱਤੇ ਅਤਿਆਚਾਰ ਦੇ ਲਈ ਜਿਹੜੇ ਜ਼ਰਬਾਣੇ ਆ ਉਹਨਾਂ ਦੇ ਸਾਹਮਣੇ ਡਟ ਕੇ ਖਲੋਵਣ ਅਤੇ ਮਜ਼ਲੂਮਾਂ ਦੀ ਰਾਖੀ ਕਰਨ, ਆਪਣੇ ਧਰਮ 'ਚ ਪ੍ਰਪੱਕ ਰਹਿਣ, ਕਿਸੇ 'ਤੇ ਅਤਿਆਚਾਰ ਕਰਨ ਅਤੇ ਕਰ ਰਹੇ ਹੋ ਰਹੇ ਅਤਿਆਚਾਰ ਨੂੰ ਸਹਿਣ ਨਾ। ਇਹੋ ਜਿਹਾ ਉਪਦੇਸ਼ ਦ੍ਰਿੜ ਕਰਾਉਣ ਵਾਲੇ ਸਤਿਗੁਰੂ ਜੀ ਉਹ ਕਹਿਣ ਲੱਗੇ ਸਿੱਖ ਦੇ ਤਾਈ ਮਹਾਰਾਜ ਕੀ ਪੱਤਰਿਕਾ ਦੇ ਵਿੱਚ ਪੜ੍ਹੋ ਕੀ ਲਿਖਿਆ ਹੈ।
0: ਅਬ ਕਿਆ ਕਹਿ ਭੇਜਿਓ ਲਿਖ ਪਾਤੀ,
1: ਹੁਣ ਇਹ ਪੱਤਰਿਕਾ ਪੱਤੀ ਚਿੱਠੀ ਚਿੱਠੀ ਦੇ ਵਿੱਚ ਪੱਤਰਿਕਾ ਵਿੱਚ ਕੀ ਲਿਖ ਕੇ ਭੇਜਦਾ ਹੈ ਜੀ।
0: ਬੋਲ ਪਠਿਓ ਮਤਲਬ ਸਭ ਜਾਨਾ।
1: ਜਿਸ ਵੇਲੇ ਸਤਿਗੁਰੂ ਜੀ ਦੀ ਹਜ਼ੂਰੀ ਸਿੱਖ ਨੇ ਪੱਤਰਿਕਾ ਪੜ੍ਹੀ ਹੈ ਤੇ ਮਹਾਰਾਜ ਜੀ ਦੇ ਤਾਈ ਸੁਣਾਵਣ ਲੱਗੇ ਤੇ ਗੁਰਦੇਵ ਸਤਿਗੁਰੂ ਜੀ ਨੇ ਉਹਦਾ ਸਾਰਾ ਮਤਲਬ ਜਾਣ ਲਿਆ।
0: ਗੁਰ ਬੋਲੀ ਕਰ ਊਚ ਬਖਾਨਾ,
1: ਤਾਂ ਗੁਰਦੇਵ ਸਤਿਗੁਰੂ ਮਹਾਰਾਜ ਜੀ ਉੱਚੀ ਸੁਰ ਦੇ ਅੰਦਰ ਬੋਲੇ ਹਨ।
0: ਮਿਰਦਲ ਕਠੋਰ ਜੀ ਬਾਕ ਸੁਣਾਈ
1: ਚਿੱਤਰਕਾ, ਜਦੋਂ ਚਿੱਠੀ ਪੜ੍ਹੀ ਪੱਤਰਿਕਾ ਉਹਦੇ ਵਿੱਚ ਕੁਝ ਮਿਰਦਲ ਨਾਮ ਹੁੰਦਾ ਕੋਮਲ, ਕੋਮਲ ਮਿੱਠੇ ਬਚਨ ਵੀ ਕਹੇ ਤੇ ਕੋਮਲ ਮਿੱਠੇ ਬਚਨ ਤੇ ਬਾਅਦ ਵਿੱਚ ਜਿਹੜੇ ਅੱਗੇ ਲਿਖੀਆਂ ਹੋਈਆਂ ਗੱਲਾਂ ਕਠੋਰਤਾ ਦੇ ਨਾਲ ਹਨ।
0: ਸਕਲ ਲੋਕ ਸੁਣਹੀ ਚਿਤ ਲਾਏ,
1: ਸਾਰੇ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ 'ਚ ਉਸ ਨੂੰ ਸੁਣਦੇ ਹਨ।
0: ਆਸ਼ਾ ਕੌੜਾ ਮਧੁਰ ਕਹਿਣ ਕੋ,
1: ਆਸ਼ਾ ਕੌੜਾ ਉਹ ਚਿੱਠੀ ਨੂੰ ਲਿਖਣ ਦਾ ਜਿਹੜਾ ਉਹਦਾ ਆਸਾ ਹੈ ਉਹ ਕੌੜਾ ਹੈ, ਤੇ ਕਹਿਣ ਵਾਸਤੇ ਬਚਨ ਮਿੱਠੇ ਕਹੇ ਨੇ ਪਰ ਆਸਾ ਅੰਦਰੋਂ ਕਠੋਰ ਹਿਰਦੇ ਦੇ ਨਾਲ ਕੁੜੱਤਣ ਵਾਲਾ ਹੈ।
0: ਜਿਮ ਕਿਮ ਕਰ ਲਈ ਪਾਨ ਗ੍ਰਹਿਣ ਕੋ,
1: ਤੇ ਉਹਦਾ ਆਸਾ ਚਿੱਠੀ ਭੇਜਣ ਦਾ ਮੀਨਿੰਗ ਇਹ ਹੈ ਵੀ ਜਿਵੇਂ ਕਿਵੇਂ ਵੀ ਹੋਵੇ ਮੇਰੀ ਬੱਚੀ ਦਾ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ, ਮੇਰੀ ਬੱਚੀ ਦੇ ਨਾਲ ਸ਼ਾਦੀ ਕਰ ਲੈਣ।
0: ਸੁਣੀ ਪਿਤਾ ਕੀ ਮਾਤ ਮਹਾਨਾ,
1: ਆਪਣੇ ਪਿਤਾ ਸਤਿਗੁਰੂ ਮਹਾਰਾਜ ਜੀ ਦੀ ਬਾਤ ਸੁਣੀ, ਕਿਉਂਕਿ ਚੰਦੂ ਨੇ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਗੱਲ ਨੂੰ ਨਾ ਮੰਨੋਗੇ ਤੇ ਵੇਖ ਲਿਓ ਫਿਰ ਤੁਹਾਡੇ ਪਿਤਾ ਦਾ ਹਸ਼ਰ ਕੀ ਹੋਇਆ ਹੈ, ਮੇਰੀ ਤਾਕਤ ਨੂੰ ਤੁਸੀਂ ਇੱਥੋਂ ਅਨੁਮਾਨ ਲਾ ਲਓਗੇ, ਜਾਣ ਲਓਗੇ। ਇਹ ਗੱਲ ਜਦੋਂ ਮਹਾਰਾਜ ਜੀ ਨੇ ਸੁਣੀ,
0: ਮੈਂ ਇਮ ਕਰੀ ਪ੍ਰਾਨ ਤੇ ਨਹਾਨਾ,
1: ਕੀ ਲਿਖਿਆ ਵਿੱਚ ਉਹਨੇ ਕਿ ਮੈਂ ਇਉਂ ਤੁਹਾਡੇ ਪਿਤਾ ਦਾ ਅੰਤ ਕੀਤਾ ਹੈ, ਇਉਂ ਉਹਨੂੰ ਮਾਰ ਮੁਕਾਇਆ ਹੈ।
0: ਗੈਲ ਲੱਗਿਓ ਕੂਕਰ ਕੀ ਨਿਆਈ,
1: ਕੂਕਰ ਕੀ ਨਿਆਈ ਕੁੱਤੇ ਦੀ ਨਿਆਈ ਹੋ ਕਰਕੇ ਮੈਂ ਤਿੰਨਾਂ ਦੇ ਪਿੱਛੇ ਲੱਗ ਗਿਆ ਸੀ।
0: ਸੁਣਤ ਗੁਰੂ ਕੇ ਰਿਸ ਉਰ ਛਾਈ,
1: ਐਸੇ ਬੋਲ ਸੁਣਦਿਆਂ ਹੋਇਆਂ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਫੜਕ ਉੱਠੇ, ਬੁੱਲ ਹੋਠ ਮਹਾਰਾਜ ਜੀ ਦੇ ਵੀਰ ਰਸ ਚਾ ਕਰਕੇ ਕਹਿਣ ਲੱਗੇ,
0: ਸੁਣੋ ਦੂਤ ਮਮ ਕਹਿਓ ਸੁਣਾਵੋ,
1: ਤਾਂ ਹਜ਼ੂਰ ਸੱਚੇ ਪਾਤਸ਼ਾਹ ਚੰਦੂ ਦੇ ਭੇਜੇ ਹੋਏ ਦੂਤ ਦੇ ਤਾਂ ਹੀ ਮੁਖਾਬਤ ਹੋਏ। ਕਹਿਣ ਲੱਗੇ ਦੂਤ ਸੁਣਨਾ ਕਰ, ਮਮ ਕਹਿਓ ਸੁਣਾਇਓ, ਜਿਹੜਾ ਅਸੀਂ ਬਚਨ ਕਹਿ ਰਹੇ ਹਾਂ ਨਾ, ਜਾ ਕੇ ਤੇਰੇ

ਤੇਜ਼ ਬਲ ਦੇ ਨਾਲ ਉਹਦੇ ਸਿਰ 'ਚ ਡੰਡਾ ਨਹੀਂ ਮਾਰ ਦੇਈਦਾ। ਜੇ ਕੁੱਤਾ ਪਿੱਛੇ ਭੌਂਕ ਰਿਹਾ, ਜਦ ਉਹਦੇ ਖੋਪੜ 'ਤੇ ਵੱਜ ਜੇ ਨਾ ਟਿਕਾਣੇ 'ਤੇ, ਅਤੇ ਫਿਰ ਉਹ ਲੱਭਦਾ ਨਹੀਂ ਗਿਆ ਕਿੱਧਰ ਨੂੰ ਹੈ। ਜੇ ਚੰਦੂ ਦੇ ਟਿਕਾਣੇ 'ਚ ਵੱਜੀ ਹੁੰਦੀ ਕਪਾਲ ਦੇ ਵਿੱਚ, ਅਤੇ ਉਹਦੀ ਸੁਰਤ ਟਿਕਾਣੇ ਆ ਜਾਣੀ ਸੀ। ਸਾਡੇ ਪਿਤਾ ਸਤਿਗੁਰੂ ਜੀ ਨੇ ਸ਼ਾਂਤੀ ਸਰੂਪ 'ਚ ਰਹਿ ਕਰਕੇ ਡੰਡੇ ਦੇ ਬੱਤ ਕੋਈ ਸਿਰ 'ਚ ਉਹਦੇ ਬਚਨ

0: ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਥੋੜਾ ਹੈ, ਕੋਈ ਮਰਦ ਥੋੜਾ ਹੈ, ਪਸ ਮੰਦ ਅਚੇਤ, ਉਹ ਪਸ਼ੂ ਹੈ, ਮੰਦਾ ਹੈ, ਅਚੇਤ ਹੈ, ਗਵਾਰ ਹੈ ਉਹ ਮਨੁੱਖ।
1: ਜੇ ਤੇ ਹੈ ਚਤਕਾ ਤਰਕਾਈ,
0: ਤੇ ਜਾ ਕੇ ਚੰਦੂ ਨੂੰ ਕਹਿ ਦਿਓ ਜਿੰਨੀ ਤੇਰੇ ਕੋਲੋਂ ਤਕੜਾਈ ਹੋ ਸਕਦੀ ਹੈ, ਜਿੰਨੀ ਆਪਣੀ ਸੁਰੱਖਿਆ ਸਖ਼ਤ ਕਰ।

0: ਤੇ ਪਾਤਸ਼ਾਹ ਕਹਿੰਦੇ ਕਮੌਤ ਮਾਰਾਂਗੇ ਤੈਨੂੰ ਇਸ ਤਰ੍ਹਾਂ।
1: ਹਲਤ ਪਲਤ ਬੜ ਸੰਕਟ ਜੈਸੀ,
0: ਹਲਤ ਪਲਤ ਲੋਕ ਤੇ ਪ੍ਰਲੋਕ ਚ ਭਾਰੀ ਦੁੱਖ ਭੋਗੇਗਾ। ਇੱਥੇ ਵੀ ਕਮੌਤ ਜਦੋਂ ਮਾਰਿਆ ਹੋਇਆ, ਜਿਹੜੀ ਮੌਤ ਹੈ ਆਮ ਸੰਸਾਰ ਦੇ ਲੋਕਾਂ ਨੂੰ ਅਚਾਨਕ ਆਉਂਦੀ ਹੈ, ਤੇ ਕਮੌਤ ਜਦੋਂ ਕੋਈ ਦੁਨੀਆਂ ਦੇ ਨਾਲੋਂ ਵੱਖਰੀ ਅਣਹੋਣੀ ਮੌਤ ਹੋ ਜਾਂਦੀ ਹੈ, ਸੰਸਾਰ ਦੇ ਲੋਕ ਕਹਿੰਦੇ ਨੇ ਵੀ ਬੜੀ ਭੈੜੀ ਹੋਈ ਫਲਾਨੇ ਨਾਲ ਤਾਂ ਬੜੀ ਕਮੌਤ ਮਾਰਿਆ ਗਿਆ, ਉਹਦੇ ਨਾਲ ਪ੍ਰਲੋਕ ਵੀ ਤੇ ਮਾਤ ਲੋਕ ਵੀ ਦੋਨੋਂ ਹੀ ਖਰਾਬ ਹੋ ਜਾਂਦੇ ਹਨ।
1: ਕਰੀ ਪ੍ਰਤਗਿਆ ਤੈ ਸੁਨ ਨੀਨ,
0: ਤੇ ਸਤਿਗੁਰੂ ਜੀ ਦੂਤ ਨੂੰ ਕਹਿਣ ਲੱਗੇ ਵੀ ਜੋ ਅਸੀਂ ਪ੍ਰਤਗਿਆ ਕੀਤੀ ਹੈ, ਜਾ ਕਰਕੇ ਚੰਦੂ ਨੂੰ ਕਹਿ ਦਿਓ ਵੀ ਤੂੰ ਉਹ ਭਲੀ ਪ੍ਰਕਾਰ ਸੁਣ ਲਈ।
1: ਕਰੋ ਸੱਚ ਸੋ ਲਿਹੋ ਮਨ ਚੀਨ,
0: ਤੇ ਇਹ ਮਨ ਦੇ ਅੰਦਰ ਜਾਣ ਲੈਣਾ ਕਰ ਵੀ ਉਹ ਅਸੀਂ ਸੱਚ ਕਰਾਂਗੇ, ਜਿਹੜਾ ਪਰਨ ਕਰ ਲਿਆ ਨਾ ਉਹਨੂੰ ਨਿਭਾਵਾਂਗੇ, ਉਹਦੇ ਅੰਦਰ ਕਦੇ ਵੀ ਊਣ ਤਾਂ ਹੀ ਨਹੀਂ ਆਏਗੀ।
1: ਸ੍ਰੀ ਗੁਰੂ ਅਰਜਨ ਕੋ ਅਪਰਾਧੀ,
0: ਪਿਤਾ ਸਤਿਗੁਰੂ ਅਰਜਨ ਦੇਵ ਜੀ ਦਾ ਦੋਸ਼ੀ ਹੋਵੇ ਅਪਰਾਧੀ ਹੋਵੇ,
1: ਸਭ ਸਾਧਨ ਕੋ ਤੂੰ ਸਮ ਵਿਆਜੀ,
0: ਇਹੋ ਜਿਹਾ ਤੂੰ ਅਪਰਾਧੀ ਹੈ ਤੇ ਸਾਧੂਆਂ ਦਾ, ਜਿਤਨੇ ਦੁਨੀਆਂ ਦੇ ਤਖਤੇ ਦੇ ਉੱਪਰ ਸਾਧੂ ਰਹਿ ਰਹੇ ਨੇ ਉਹਨਾਂ ਦੇ ਤੇ ਤਾਂ ਹੀ ਤੂੰ ਵਿਆਧੀ ਨਾਮ ਬਿਮਾਰੀ ਹੈ, ਵਿਆਧ ਨਾਮ ਬਿਮਾਰੀ ਦਾ ਹੁੰਦਾ ਹੈ, ਸਾਧੂਆਂ ਦਾ ਤੂੰ ਦੁਖੀ ਹੈ।
1: ਸਕਲ ਸੰਤ ਹੀਰਤ ਦਿਸ ਮੇਰੀ,
0: ਛੇਵੇਂ ਪਾਤਸ਼ਾਹ ਜੀ ਕਹਿੰਦੇ ਜਿਤਨੇ ਸਾਧੂ ਨੇ ਮਹਾਤਮਾ ਨੇ ਉਹ ਸਾਡੀ ਤਰਫ ਦੇਖਦੇ ਨੇ, ਅਸੀਂ ਪਰਨ ਕੀਤਾ ਹੋਇਆ ਹੈ ਔਰ ਪਿਤਾ ਸਤਿਗੁਰੂ ਜੀ ਦਾ ਬਦਲਾ ਲੈਣ ਵਾਸਤੇ ਬਚਨ ਕਹੇ ਨੇ, ਉਹ ਸੰਤ ਜਨ ਦੇਖ ਰਹੇ ਨੇ ਕਿ ਕਦੋਂ ਆਪਣੇ ਪਿਤਾ ਦਾ ਬਦਲਾ ਲੈਣਗੇ, ਕਦੋਂ ਕੀਤਾ ਹੋਇਆ ਪਰਨ ਪੂਰਾ ਕਰਨਗੇ।
1: ਕਹਿ ਬਚ ਕਰੇ ਭਸਮ ਕੀ ਢੇਰੀ,
0: ਇਉਂ ਵੇਖਦੇ ਸਾਧੂ ਜਨ ਵੀ ਕਦੋਂ ਬਚਨ ਕਰਕੇ ਇਹਨੂੰ ਖਾਕ ਦੀ ਢੇਰੀ ਬਣਾ ਦੇਵਣਗੇ।
1: ਆਸ ਪਾਪੀ ਕੋ ਤਿਆਗੇ ਕੌਣ,
0: ਤੇ ਦੂਤ ਨੂੰ ਛੇਵੇਂ ਪਾਤਸ਼ਾਹ ਜੀ ਕਹਿ ਰਹੇ ਵੀ ਇਹੋ ਜਿਹੇ ਪਾਪੀ ਬੰਦੇ ਨੂੰ, ਪਾਮਰ ਨੂੰ ਭਲਾ ਕੌਣ ਤਿਆਗਦਾ, ਕੌਣ ਛੱਡਦਾ ਹੈ।
1: ਕਰੇ ਵਿਨਾਸ਼ਨ ਤੋ ਜੁਤ ਭਾਉਣ,
0: ਸਮੇਟ ਘਰ ਦੇ ਤੇਰਾ ਵਿਨਾਸ਼ ਕਰਾਂਗੇ ਅਸੀਂ।
1: ਸ੍ਰੀ ਅਰਜਨ ਕੋ ਰੁਖ ਸਭ ਦੇਖੇ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕਰਕੇ
1: ਪੈਸ਼ਮੀ ਰਿਸ ਖੋਏ ਵਿਸ਼ੇਖੀ,
0: ਜਿਹੜੇ ਸਾਧੂ ਜਨ ਸਨ ਨਾ ਜਿਹਨਾਂ ਤੋਂ ਦੋਸ਼ੀ ਹੈ, ਉਹਨਾਂ ਨੇ ਪਿਤਾ ਸਤਿਗੁਰੂ ਜੀ ਦਾ ਰੁੱਖ ਵੇਖ ਕੇ ਸ਼ਿਮਾ ਧਾਰਨ ਕਰ ਲਈ ਸੀ। ਇੱਥੋਂ ਤਿਕਰ ਸਲਾਮ ਜਗਤ ਦੀ ਮੰਨੀ ਪਰਮੰਨੀ ਹਸਤੀ ਸਾਈ ਮੀਆਂ ਮੀਰ ਜੀ ਵਰਗੇ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬੈਠਿਆਂ ਭੱਬਾਂ ਮਾਰ ਕੇ ਰੋ ਪਏ ਸਨ, ਗੁਰਦੇਵ ਸਤਿਗੁਰੂ ਆਪ ਇਤਨੀ ਤਾਕਤ ਦੇ ਮਾਲਕ ਹੁੰਦਿਆਂ ਹੋਇਆਂ ਇਹ ਕੀ ਖੇਡ ਵਰਤਾ ਰਹੇ ਹੋ, ਸਾਨੂੰ ਆਗਿਆ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾ ਇੱਟ ਪੜਾ ਦਈਏ। ਇੰਨੀ ਸਤਿਗੁਰੂ ਜੀ ਨੂੰ ਜਦੋਂ ਉਹਨਾਂ ਬੇਨਤੀ ਕੀਤੀ ਤੇ ਹਜ਼ੂਰ ਨੇ ਬਚਨ ਕਹੇ ਸਨ, ਕਾਸ਼ ਮੰਡਲ ਵੱਲ ਦੇਖ ਝਾਤ ਮਾਰੀ, ਬੜੀਆਂ ਬੜੀਆਂ ਸ਼ਕਤੀਆਂ ਕੀ, ਪੀਰ ਫਕੀਰ ਕੀ, ਦੇਵਤੇ ਕੀ, ਸਿੱਧ ਲੋਕ ਕੀ, ਸਾਰੇ ਹੱਥ ਜੋਗੀ ਖਲੋਤੇ ਹੱਥ ਜੋੜ ਕੇ ਮਹਾਰਾਜ ਆਗਿਆ ਕਰੋ ਅਸੀਂ ਛਿਨ ਮਾਤਰ ਦੇ ਅੰਦਰ ਤੁਰਕਾਨਿਆਂ ਦਾ ਤਖ਼ਤ ਮਲੀਆ ਮੇਟ ਕਰ ਦਈਏ, ਨਾਸ਼ ਕਰ ਦਈਏ। ਤੇ ਸਾਹਿਬ ਜੀ ਕਹਿੰਦੇ ਸਨ ਸਾਡੀ ਰਜਾ 'ਚ ਦਖਲ ਨਾ ਦਿਓ, ਸਾਡੇ ਭਾਣੇ 'ਚ ਦਖਲ ਨਾ ਦਿਓ, ਤੇਰਾ ਭਾਣਾ ਮਿੱਠਾ ਲੱਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗਾ, ਇਕੱਲਾ ਲਿਖ ਹੀ ਨਹੀਂ ਦਿੱਤਾ, ਸੱਚੇ ਸ਼ਹਿਨਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਸਿੱਧ ਕਰਕੇ ਵਿਖਾਇਆ ਹੈ ਹਕੀਕਤ ਦੇ ਅੰਦਰ। ਤਾਂ ਹਜ਼ੂਰ ਸੱਚੇ ਪਾਤਸ਼ਾਹ ਛੇਵੇਂ ਗੁਰਦੇਵ ਕਹਿਣ ਲੱਗੇ ਦੂਤ, ਸਾਡੇ ਪਿਤਾ ਸਤਿਗੁਰੂ ਜੀ ਦਾ ਰੁੱਖ ਦੇਖ ਕਰਕੇ ਸਾਰੇ ਸੰਤ ਮਹਾਤਮਾ ਜਿਹੜੇ ਸਨ ਸ਼ਿਮਾ ਧਾਰਦੇ ਰਹੇ।
1: ਤੂੰ ਮੂਰਖ ਕਿਆ ਕਹਿ ਗਰਬਾਵੈ,
0: ਤੇ ਤੂੰ ਮੂਰਖ ਬੰਦਿਆ ਕੀ ਕੀ ਗੱਲਾਂ ਕਹਿ ਕਰਕੇ ਹੰਕਾਰ ਕਰਦਾ ਹੈ।
1: ਕੀਤਕ ਦਿਨ ਮੈਂ

0: ਬਸ ਕਿੰਨੇ ਕੁ ਦਿਨਾਂ ਦੀ ਖੇਡ ਹੈ, ਹੁਣ ਇਹਦਾ ਕੀਤੀ ਹੋਈ ਦਾ ਫਲ ਭੋਗੇਗਾ।
1: ਬਚੇ ਨਾ ਹੋਏ ਸੁਰ ਪਤ ਰਖਵਾਰੋ।
0: ਸੱਚੇ ਪਾਤਸ਼ਾਹ ਜੀ ਕਹਿਣ ਲਏ ਦੂਤ ਦੇ ਤਾਈ, ਸੁਰ ਪਤ ਦੇਵਤਿਆਂ ਦਾ ਪਤੀ ਸਵਰਗ ਦਾ ਰਾਜਾ ਇੰਦਰ ਵੀ ਭਾਵੇਂ ਤੇਰੀ ਰਾਖੀ ਲਈ ਆ ਜੇ, ਤਾਂ ਵੀ ਤੂੰ ਸਾਡੇ ਬਲ ਤੋਂ, ਸਾਡੀ ਤਾਕਤ ਤੋਂ, ਸਾਡੇ ਸਜ਼ਾ ਦੇਣ ਤੋਂ ਬਚ ਨਹੀਂ ਸਕੇਗਾ।
1: ਅਰਪਣ ਕੀ ਗਿਣਤੀ ਕਿਆ ਧਾਰੋ।
0: ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਨਾਲੇ ਬਚਨ ਕਹੇ, ਔਰ ਸਤਿਗੁਰੂ ਗੁਰਦੇਵ ਸਤਿਗੁਰੂ ਜੀ ਕਹਿਣ ਲੱਗੇ ਵੀ ਤੈਨੂੰ ਸੁਰ ਦੇਵਤਿਆਂ ਦਾ ਜਿਹੜਾ ਮੁਖੀ ਹੈ ਉਹ ਵੀ ਨਹੀਂ ਬਣਾ ਸਕਦਾ, ਬੇਨਤੀ ਤਿਆ ਧਾਰੋ। ਗਿਣਤੀ ਹੋਰ ਦੀ ਕੀ ਗਿਣਤੀ ਕਰਨੀ ਹੈ, ਦੇਵਤਿਆਂ ਦਾ ਰਾਜਾ ਸਵਰਗ ਦਾ ਉਹ ਵੀ ਨਹੀਂ ਬਚਾ ਸਕਦਾ।
1: ਸੰਤਨ ਕੇ ਬਾਨ ਮਹਿ ਬਿਨ ਤਰਾਸ।
0: ਸੰਤਾਂ ਕੇ ਬਾਨ ਮਹਿ ਬਿਨ ਤਰਾਸ, ਕਹਿੰਦੇ ਸੰਤ ਜਨਾਂ ਦੇ ਜੰਗਲ ਦੇ ਵਿੱਚ ਬਿਨਾਂ ਤਰਾਸ ਬਿਨਾਂ ਡਰ ਤੋਂ ਹੋ ਕਰਕੇ।
1: ਕਰਤ ਖੋਟ ਵੜ ਫਿਰਤ ਹੁਲਾਸ।
0: ਕਰਤ ਖੋਟ ਖਟਿਆਈ ਕਰਦਾ ਹੋਇਆ ਬੜੀ ਉਤਸ਼ਾਹ ਦੇ ਨਾਲ ਤੂੰ ਵਿਚਰ ਰਿਹਾ ਹੈ।
1: ਜੋ ਲਗ ਬਲੀ ਕਿਹਰੀ ਦਾਰਨ,
0: ਜਦੋਂ ਤਾਈ ਸੰਤਾਂ ਰੂਪੀ ਜੰਗਲ ਦੇ ਅੰਦਰ ਕੇਰੀ ਬੱਬਰ ਸ਼ੇਰ ਭਿਆਨਕ ਰੂਪ ਧਾਰ ਕਰਕੇ ਨਹੀਂ ਭਵਕ ਮਾਰਦਾ।
1: ਮਿਲ ਕਰ ਕਰਤਨਾ ਪ੍ਰਾਣ ਵਿਧਾਰਨ,
0: ਮਿਲ ਕਰਕੇ ਪ੍ਰਾਣਾਂ ਦਾ ਨਾਸ ਨਹੀਂ ਕਰਦਾ, ਉਦੋਂ ਤਾਈ ਸੰਤਾਂ ਰੂਪੀ ਜੰਗਲ ਦੇ ਵਿੱਚ ਤੂੰ ਆਪਣੀ ਖਟਿਆਈ ਨੂੰ ਪ੍ਰਗਟ ਕਰ ਰਿਹਾ ਹੈ।
1: ਸੁਣ ਕਰ ਜੋਰ ਦੂਤ ਪੁਨ ਕਹੈ।
0: ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੀਰ ਰਸ ਵਾਲੇ ਬੋਲ ਸੁਣ ਕਰਕੇ ਚੰਦੂ ਦੇ ਭੇਜੇ ਹੋਏ ਦੂਤ ਹੱਥ ਜੋੜ ਕੇ ਕਹਿਣ ਲੱਗੇ,
1: ਸਦਨ ਗੁਰੂ ਨਾਨਕ ਕੋ ਹੈ।
0: ਮਹਾਰਾਜ ਜੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਹੈ,
1: ਕਰੋ ਸ਼ਿਮਾ ਸੰਬੰਧ ਬਣਾਵੋ।
0: ਤੁਸੀਂ ਖਿਮਾ ਕਰ ਦਿਓ, ਔਰ ਖਿਮਾ ਕਰ ਦਿਓ ਮਹਾਰਾਜ, ਆਪਣਾ ਸੰਬੰਧ ਬਣਾਓ, ਉਸਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਓ।
1: ਬਣੇ ਹੀਨ ਜਿਸ ਦੁਹਿਤਾ ਲਿਆਵੋ।
0: ਤੇ ਕਹਿਣ ਲੱਗੇ ਮਹਾਰਾਜ ਜੀ, ਜੇ ਤੁਸੀਂ ਉਹਦੀ ਬੇਟੀ ਨੂੰ ਵਿਆਹ ਲਿਆਓਗੇ ਤੇ ਆਪੇ ਉਹ ਹੀਨਤਾ ਭਾਵ ਸਾਹਿਤ ਵਿੱਚ ਹੋ ਜਾਵੇਗਾ।
1: ਪਰ ਜੋਰੀ ਅਰ ਸੀਸ ਨਿਵਾਵੈ,
0: ਕਿਉਂਕਿ ਜੇ ਉਹਦੀ ਬੇਟੀ ਤੁਹਾਡੇ ਘਰ 'ਚ ਵਿਆਹੀ ਗਈ, ਆਪੇ ਹੱਥ ਜੋੜ ਕੇ ਸੀਸ ਨਿਭਾਏਗਾ।
1: ਰਹਿ ਅਧੀਨ ਸੋ ਸੇਵ ਕਮਾਵੈ,
0: ਤੁਹਾਡੇ ਅਧੀਨ ਰਹੇਗਾ, ਸਦਾ ਆਗਿਆ ਮੰਨੇਗਾ, ਸੇਵਾ ਕਰੇਗਾ।
1: ਜਿਸ ਹਿਤ ਏਤਕ ਵਧਿਓ ਵਿਰੋਧੀ,
0: ਜਿਸ ਵਾਸਤੇ ਤੁਹਾਡਾ ਇੰਨਾ ਬੈਰ ਵਿਰੋਧ ਵਧਿਆ ਹੋਇਆ ਹੈ।
1: ਦੋਹੇ ਦਿਸਮੈ ਅਤਿਸ਼ੈ ਚਿਤ ਕ੍ਰੋਧੀ,
0: ਦੋਹਾਂ ਤਰਫਾਂ ਤੋਂ ਦੂਤ ਕਹਿਣ ਲੱਗਿਆ ਕ੍ਰੋਧ ਵਧਿਆ ਹੋਇਆ ਮਨ ਦੇ ਅੰਦਰ, ਜੇ ਤੁਸੀਂ ਉਹਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਓਗੇ ਇਹ ਬੈਰ

0: ਬੋਲ ਸੁਣਦਿਆਂ ਹੋਇਆ ਸਾਡਾ ਵੀਰ ਰਸ ਦੇ ਸਹਿਤ ਹੋ ਕੇ ਬੋਲੇ,
1: ਇਹ ਤੁਮ ਕਿਆ ਕਹਿਤ ਬਿਨ ਬੋਧੰ।
0: ਮਹਾਰਾਜ ਕਹਿਣ ਲੱਗੇ, ਬਿਨਾਂ ਬੋਧ ਤੋਂ ਵਿਚਾਰ ਤੋਂ ਹੀਣੇ ਮਨੁੱਖ, ਇਹ ਤੂੰ ਕੀ ਗੱਲ ਕਹਿ ਰਿਹਾ ਹੈ ਭਲਾਂ ਦੀ?
1: ਚੰਦ ਕੁਟੰਬ ਕੁਮਦ ਸਮਧਾਏ।
0: ਸੱਚੇ ਪਾਤਸ਼ਾਹ ਜੀ ਕਹਿੰਦੇ, ਚੰਦ ਕੁਟੰਬ ਕੁਮਦ ਸਮਧਾਏ, ਜਿਹਦਾ ਕਿਹੜੇ ਚੰਦੂ ਦਾ ਕੁਟੰਬ ਜਿਹੜਾ ਪਰਿਵਾਰ ਹੈ ਨਾ, ਉਹ ਸਾਰਾ ਕਮੀਆਂ ਦੀ ਨਿਆਈ ਹੈ, ਕਮੀਆਂ ਦੀ ਤਾਂ।
1: ਗੁਰ ਸੂਰਜ ਸਭ ਕੋ ਮੁਰਝਾਏ।
0: ਗੱਲ ਧਿਆਨ ਨਾਲ ਸੁਣ ਲੈ, ਕਮੀਆਂ ਕੇਵਲ ਚੰਦਰਮਾ ਨੂੰ ਦੇਖ ਕਰਕੇ ਹੀ ਖਿਲਦੀਆਂ ਨੇ, ਸੂਰਜ ਦੀ ਕਿਰਨ ਪੈਂਦਿਆਂ ਹੋਇਆਂ ਮੁਰਝਾ ਜਾਂਦੀਆਂ ਨੇ, ਤੇ ਗੁਰੂ ਘਰ ਨੂੰ ਫਿਰ ਸੂਰਜ ਦੇ ਸਹਿਤ ਤੇਜ ਪ੍ਰਤਾਪੀ ਸਮਝ ਲਓ। ਚੰਦੂ ਦਾ ਪਰਿਵਾਰ ਕੁਟੰਬ ਸਮੇਤ ਸਾਰਾ ਜਿਹੜਾ ਹੈ, ਗੁਰੂ ਰੂਪੀ ਸੂਰਜ ਦੇ ਅੱਗੇ ਕਮੀਆਂ ਦੀ ਨਿਆਈ ਮੁਰਝਾ ਜਾਏਗਾ।
1: ਜੀ ਅਰਬਿੰਦ ਬਣਾਵੋ ਤਿਨਾ।
0: ਤੇ ਜੇ ਤੁਸੀਂ ਤੁਹਾਡੇ ਚੰਦੂ ਨੂੰ ਸਮਝਦੇ ਹੋ ਵੀ ਉਹ ਤਾਂ ਕਮਲ ਦਾ ਫੁੱਲ ਹੈ, ਤਾਂ ਫਿਰ ਇਸ ਤਰ੍ਹਾਂ ਸਮਝ ਲਓ,
1: ਗੁਰ ਤੁਖਾਰ ਦੁਖਦਾਇਕ ਬਣੈ।
0: ਤੇ ਬਰਫ਼ ਪੈ ਜਾਵੇ ਜਦੋਂ ਕਮਲ ਦੇ ਫੁੱਲਾਂ ਨੂੰ ਵੀ ਸਾੜ ਦਿੰਦੀ ਹੈ, ਖਤਮ ਕਰ ਦਿੰਦੀ ਹੈ, ਫਿਰ ਗੁਰੂ ਬਰਫ਼ ਦੀ ਨਿਆਈ ਹੋ ਕਰਕੇ ਉਹਨਾਂ ਫੁੱਲਾਂ ਨੂੰ ਬਣਾ ਫਨਾ ਫਿੱਲਾ ਕਰ ਦੇਵੇਗਾ, ਕਮਲ ਦੇ ਫੁੱਲਾਂ ਨੂੰ।

0: ਜੀਆਂ ਸੌਣਾ ਸੋਭਦਾ ਨਹੀਂ ਹੈ। ਭਾਵ ਇਹ ਹੋਇਆ ਕਿ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਜੀਵਨ ਦੇ ਅੰਦਰ ਬਦੀ ਨੂੰ ਕਦੇ ਅੱਡਵਾਟੇ ਹੋ ਕਰਕੇ ਗੁਰੂ ਸਾਹਿਬਾਨਾਂ ਨੇ ਲਿਆ ਨਹੀਂ। ਬਦੀ ਨੂੰ ਕੋਈ ਕਿੰਨਾ ਵੀ ਲਿਪ ਕੇ ਪਲੋਸ ਕਰਕੇ ਅਤੇ ਪ੍ਰੇਮ ਭਾਵਨਾ ਦਿਖਾ ਕਰਕੇ ਗੁਰੂ ਦੇ ਨਾਲ ਜੇ ਕੋਈ ਛਲ ਕਰਨਾ ਚਾਹਵੇ ਨਾ ਤਾਂ ਗੁਰੂ ਸਾਹਿਬਾਨਾਂ ਨੇ ਕਦੇ ਅੰਗੀਕਾਰ ਨਹੀਂ ਜੇ ਕੀਤਾ। ਹੁਣ ਭੇਜੀ ਤਾਂ ਚਿੱਠੀ ਪੱਤਰਿਕਾ ਹੈ, ਬਦੀ ਦੀ ਲਪੇਟੀ ਹੋਈ ਅਤੇ ਉੱਤੋਂ ਪੋਚੇ ਮਾਰ ਰਿਹਾ ਉਹਦਾ ਦੂਤ ਕਿ ਤੁਹਾਡੇ ਨਾਲ ਪ੍ਰੇਮ ਕਰੇਗਾ, ਸੀ ਝੁਕਾਏਗਾ। ਇਹ ਗੁਰੂ ਨਾਨਕ ਦੇ ਘਰ ਦੇ ਅੰਦਰ ਖੁਟਾਈ ਜਿਹੜੀ ਕਦੇ ਪ੍ਰਵਾਨ ਨਹੀਂ ਹੁੰਦੀ, ਨਾ ਦਸਾਂ ਪਾਤਸ਼ਾਹੀਆਂ ਦੇ ਜੀਵਨ 'ਚ ਕਦੇ ਐਸੀ ਖੇਡ ਵਰਤੀ ਹੈ।
1: ਜੇਕਰ ਪਛਮ ਸੂਰਜ ਉਦੇ,
0: ਇਹ ਛੇਵੇਂ ਪਾਤਸ਼ਾਹ ਜੀ ਗਰਦਮੀ ਬਾਜ ਅੰਦਰ ਕਹਿਣ ਲੱਗੇ ਆ ਦੂਤ, ਜੇਕਰ ਸੂਰਜ ਪੂਰਬ ਦੀ ਦਿਸ਼ਾ ਵੱਲੋਂ ਚੜ੍ਹਦਾ ਹੈ ਪਰ ਜੇ ਪਛਮ ਵੱਲੋਂ ਵੀ ਚੜ੍ਹ ਜਾਵੇ,
1: ਅਗਨ ਚੰਦਰਮਾ ਸਰਵੈ ਜੇ ਕਦੇ,
0: ਚੰਦਰਮਾ ਦੀਆਂ ਕਿਰਨਾਂ ਠੰਡ ਦਿੰਦੀਆਂ ਨੇ ਔਰ ਜੇਕਰ ਚੰਦਰਮਾ ਦੀਆਂ ਕਿਰਨਾਂ ਅੱਗ ਦੀ ਤਰ੍ਹਾਂ ਗਰਮ ਕਿਰਨਾਂ ਵੀ ਸਰਵਣ ਲੱਗ ਜਾਣ,
1: ਪੰਖ ਲਗਾਏ ਮੇਰ ਉੱਡ ਜਾਵੇ,
0: ਸਮੇਰ ਪਰਬਤ ਜਿਹੜਾ ਸਥਿਰ ਰਹਿਣ ਵਾਲਾ ਹੈ ਭਲਾਂ ਦੀ ਉਹ ਵੀ ਪੰਖ ਲਾ ਕੇ ਉੱਡ ਜਾਵੇ,
1: ਥਿਰਾ ਅਥਿਰਾ ਸਮੁੰਦ ਸੁਕਾਵੇ,
0: ਤੇ ਪਾਤਸ਼ਾਹ ਕਹਿੰਦੇ ਥਿਰਾ ਅਥਿਰਾ ਜਿਹੜੀ ਧਰਤੀ ਸਥਿਰ ਰਹਿਣ ਵਾਲੀ ਇਹ ਵੀ ਭਲਾਂ ਅਚਲ ਹੋ ਜਾਵੇ ਔਰ ਜਿਹੜਾ ਸਮੁੰਦਰ ਹੈ ਨਾ ਸੁੱਕਣ ਵਾਲਾ ਭਲਾ ਕਦੇ ਉਹ ਵੀ ਸੁੱਕ ਜਾਵੇ।
1: ਇਤਿਆਦਕ ਸਭ ਹੋਏ ਵਿਪਰੀਤ,
0: ਇਤਿਆਦਕ ਭਲਾ ਸੰਸਾਰ ਦੇ ਉੱਤੇ ਸਾਰੀਆਂ ਕਿਰਿਆਵਾਂ ਉਲਟ ਹੋ ਜਾਵਣ,
1: ਤਉ ਨਾ ਵਿਆਹ ਕਰੇ ਕਿਸ ਰੀਤ,
0: ਤਾਂ ਵੀ ਕਿਸੇ ਪ੍ਰਕਾਰ ਅਸੀਂ ਚੰਦੂ ਦੀ ਬੇਟੀ ਦੇ ਨਾਲ ਵਿਆਹ ਨਹੀਂ ਕਰਾਂਗੇ, ਸ਼ਾਦੀ ਨਹੀਂ ਕਰਾਂਗੇ।
1: ਜਿਸ ਨੇ ਪਿਤਾ ਹਥਿਓ ਬਿਨ ਤਰਾਸ,
0: ਜਿਹਨੇ ਬਿਨਾਂ ਭੈ ਤੋਂ ਹੋ ਕੇ ਸਾਡੇ ਪਿਤਾ ਸਤਿਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ,
1: ਮੈਂ ਚਾਹੂੰ ਤਿਸ ਕਰਨ ਵਿਨਾਸ਼,
0: ਅਸੀਂ ਉਹਦਾ ਵਿਨਾਸ਼ ਕਰਨਾ ਚਾਹੁੰਦੇ ਹਾਂ, ਉਹਨੂੰ ਅਸੀਂ ਮਾਰ ਕਰਕੇ ਮਕਾਉਣਾ ਚਾਹੁੰਦੇ ਹਾਂ।
1: ਕਿਸ ਸੋ ਕਹੋ ਕੈ ਸੋ ਸੰਬੰਧ,
0: ਬਿਨਾਂ ਵਿਚਾਰ ਤੋਂ ਕਿਉਂ ਬੋਲੀ ਜਾਂਦਾ ਹੈ। ਦੂਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਨੂੰ ਅਸੀਂ ਮਾਰਨਾ ਚਾਹੁੰਦੇ ਹਾਂ ਤੂੰ ਕਹਿੰਦਾ ਉਹਦੀ ਬੇਟੀ ਦੇ ਨਾਲ ਵਿਆਹ ਕਰ ਲਓ, ਸ਼ਾਦੀ ਕਰ ਲਓ, ਇਹ ਕਿਵੇਂ ਸੰਭਵ ਹੋਵੇਗਾ।
1: ਹਤਨੋ ਬਣੇ ਤਾਹੇ ਮਤ ਅੰਧ,
0: ਉਹ ਅੰਧੀ ਮਤ ਵਾਲੇ ਅਗਿਆਨੀ ਨੂੰ ਮਾਰਨਾ ਹੀ ਬਣਦਾ ਹੈ।
1: ਬਹੁਰ ਨਾ ਐਸੀ ਬਾਤ ਸੁਣਾਵੋ,
0: ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਦੁਬਾਰਾ ਨਾ ਇਸ ਤਰ੍ਹਾਂ ਦਾ ਕੋਈ ਬੋਲ ਬੋਲੀ, ਦੂਤ ਨੂੰ ਝਿੜਕਦੇ ਹੋਏ ਕਹਿ ਰਹੇ ਨੇ।
1: ਪਤ ਸਮੇਤ ਨਿਕੇਤ ਸਿਧਾਵੋ,
0: ਤੇ ਪਤ ਇੱਜ਼ਤ ਦੇ ਸਹਿਤ ਉੱਠ ਕਰਕੇ ਨਿਕਲ ਜਾ ਇੱਥੋਂ,
1: ਹਮ ਦਿਸ ਤੇ ਕਹਿ ਜਿਹੋ ਸੰਦੇਸ਼ਾ,
0: ਤੇ ਸਾਡੀ ਤਰਫੋਂ ਜਾ ਕਰਕੇ ਚੰਦੂ ਨੂੰ ਇਹ ਸੰਦੇਸ਼ ਦੇ ਦੇਵੀ,
1: ਪਹੁੰਚਿਓ ਤੋਂ ਢਿੱਗ ਅਧਿਕ ਕਲੇਸ਼ਾ,
0: ਤੇਰੇ ਕੋਲ ਹੁਣ ਬਹੁਤ ਵੱਡਾ ਕਲੇਸ਼ ਛੇਤੀ ਪਹੁੰਚਣ ਵਾਲਾ ਹੈ, ਵਿਚਾਰ ਕਰ ਲੈ ਸਮੇਂ ਦੀ। ਸਤਿਗੁਰੂ ਮਹਾਰਾਜ ਜੀ ਨੇ ਇਉਂ ਦੂਤ ਨੂੰ ਝਿੜਕ ਕਰਕੇ ਬੋਲਦੇ ਹੋਏ ਨੂੰ ਬਿਨਾਂ ਵਿਚਾਰ ਤੋਂ ਡਾਂਟਿਆ ਹੈ ਤੇ ਦੂਤ ਉੱਠ ਕਰਕੇ ਵਾਪਸ ਜਾ ਰਿਹਾ ਹੈ। ਛੇਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਤਰੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਾਧ ਸੰਗਤ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ, ਗਰੀਬ ਨਿਵਾਜ ਸਤਿਗੁਰੂ ਜੀ ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣ, ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਭਰੋਸੇ ਦੀ ਦਾਤ ਨਾਲ ਨਿਵਾਜਣ। ਸਤਿਗੁਰੂ ਮਹਾਰਾਜ ਜੀ ਦੇ ਦਰੋਂ ਘਰੋਂ ਸਭ ਨੂੰ ਖੁਸ਼ੀਆਂ ਖੇੜਿਆਂ ਦੀ ਦਾਤ ਪ੍ਰਾਪਤ ਹੋਵੇ ਜੀ। ਆਓ ਦੋ ਪੰਗਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈ।

ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਵੈਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਸ਼ਹੀਦੀ ਪੁਰਬ ਮੁੱਖ ਰੱਖਦੇ ਹਾਂ ਗੁਰੂ ਘਰ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਬੱਚਿਆਂ ਵੱਲੋਂ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੇਵਕ ਪਰਿਵਾਰ ਭਾਈ ਰਮਨਦੀਪ ਸਿੰਘ ਬੀਬੀ ਮਨਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਕਾਕਾ ਜਪਮਨ ਸਿੰਘ ਦੇ ਜਨਮ ਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਹਜ਼ੂਰ ਅਰਦਾਸ ਹੈ ਬੱਚੇ ਜਪਮਨ ਸਿੰਘ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਮਾਤਾ ਪਿਤਾ ਦੇ ਆਗਿਆਕਾਰ ਹੋਣ ਦੀ ਸੋਝੀ ਬਖਸ਼ਿਸ਼ ਕਰਨੀ ਲੰਬੀ ਆਜੋ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਦੇਗ ਨੂੰ ਭੋਗ ਲਾਓ ਜੀ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਕਮਾਈਆਂ ਬਰਕਤਾਂ ਬਖਸ਼ਿਸ਼ ਕਰਨੀਆਂ ਪਾਵਨ ਪਿੱਤਰ ਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਅਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਪਾਤਸ਼ਾਹ ਜੀ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਆਪ ਜੀ ਦੀਆਂ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ ਮਹਾਰਾਜ ਹੋਈਆਂ ਫੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਖਾਲਸਾ ਪੰਥ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਜੋਗੀ ਜਾਗਰਦ ਹਮਾਰੇ।

ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗਾਸਾ ਮਹੱਲਾ ਪਹਿਲਾ ਸ਼੍ਰੀ ਘਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਗੋਡਾਈ ਤੋਇ ਰਹਾ ਵਿਸ ਵਿੱਚ ਸਹਿ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ।

Eu acho que

فاطمة حرف

ਚਾਹੀਦਾ ਨਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰ ਏ ਨਾਮ ਹੈ, ਜੁਗਾਦਗੁਰ ਏ ਨਾਮ ਹੈ, ਸਤਿਗੁਰ ਏ ਨਾਮ ਹੈ, ਸ੍ਰੀ ਗੁਰਦੇਵ ਏ ਨਾਮ ਹੈ। ਅਸ਼ਟਪਦੀ ਸਿਮਰਾ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵੈ, ਸਿਮਰਾ ਜਸ ਸੰਭਰੀ ਕੈ ਨਾਮ ਜਪਤਾ ਗਨ ਤਨਿਕ। ਵੇਦ ਪ੍ਰਾਣ ਸਿਮਰ ਸੁਧਾਕਿਰ, ਕਿਨੇ ਰਾਮ ਨਾਮ ਕਾਖਿਰ, ਕਿਨ ਕਾਇਕ ਜਹ ਜੀ ਅਵਸਾਵੈ, ਤਾ ਕਿ ਮਹਿਮਾ ਕਰਿ ਨਾਵੈ। ਕਾਂਖੀ ਏਕਾ ਤਰਸ ਤੁਹਾਰੁ, ਨਾਨਕ ਪੁਨ ਸੰਗ ਮੋਹਿ ਉਧਾਰੁ, ਸੁਖੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੇ ਸਿਮਰਨ ਕਰਮ ਨਾ ਵਸੈ, ਪ੍ਰਭ ਕੇ ਸੰਗ ਦੁਖ ਜਮ ਨਾਸੈ, ਪ੍ਰਭ ਕੇ ਸੰਗ ਕਾਲ ਪਰ ਹਰੈ, ਪ੍ਰਭ ਕੇ ਸੰਗ ਦੁਖ ਮਨ ਡਰੈ, ਪ੍ਰਭ ਸਿਮਰਤ ਕਾਸ਼ ਵਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ।

ਸਿਮਰਨ ਗਿਆਨ ਧਿਆਨ ਤਤਵਤ ਪ੍ਰਭ ਕਾ ਸਿਮਰਨ ਜਪ ਤਾ ਕੁਲ ਜਾਇ ਪ੍ਰਭ ਕਾ ਸਿਮਰਨ ਬਿਨ ਸਾਧ ਤੁਕ ਜਾਇ ਪ੍ਰਭ ਕਾ ਸਿਮਰਨ ਤੁਕ ਤੇ ਸੰਦਾਨ ਨਿ ਪ੍ਰਭ ਕਾ ਸਿਮਰਨ ਦਰਗ ਹਮਾਰ ਨਿ ਪ੍ਰਭ ਕਾ ਸਿਮਰਨ ਹੋਇ ਸੋ ਪਰਾ ਪ੍ਰਭ ਕਾ ਸਿਮਰਨ ਸੋ ਫਰ ਫਰਾ ਸੇ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਾ ਰਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੁਚਾ ਪ੍ਰਭ ਕਾ ਸਿਮਰਨ ਤ੍ਰਸਨਾ ਬੁਗ ਜਾਇ ਪ੍ਰਭ ਕਾ ਸਿਮਰਨ ਸਭ ਕਹਿ ਸੋ ਜਾਇ ਪ੍ਰਭ ਕਾ ਸਿਮਰਨ ਨਾਹਿ ਜਉ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਇ ਪ੍ਰਭ ਜੀ ਵਸਹ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਸਿਮਰੈ ਸਿ ਧਨਵੰਤਿ ਪ੍ਰਭ ਕਾ ਸਿਮਰੈ ਸਿ ਪਾਤਵੰਤਿ ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸੇ ਗੁਰੂ ਪ੍ਰਧਾਨ ਪ੍ਰਭ ਕਾ ਸਿਮਰਹਿ ਸੇ ਬੇ ਮਹਤਾ ਜੀ ਪ੍ਰਭ ਕਾ ਸਿਮਰਹਿ ਸੇ ਸਰਬ ਰਾਜ ਪ੍ਰਭ ਕਾ ਸਿਮਰਹਿ ਸੇ ਸੁਖਵਾਸੀ ਪ੍ਰਭ ਕਾ ਸਿਮਰਹਿ ਸਦਾ ਵਿਨਾਸੀ ਸਿਮਰੰਤਿ ਰਾਗੇ ਜਨਾਬ ਦਯਾਦ ਨਾਨਕ ਜਨਕ ਮੰਗਰ ਵੈਲ ਪ੍ਰਭ ਕਾ ਸਿਮਰਹਿ ਸੇ ਪਰਉਪਕਾਰੀ ਪ੍ਰਭ ਕਾ ਸਿਮਰਹਿ ਤੁਮ ਸਦਵਰਹਾਰੀ ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਾ ਸਿਮਰਹਿ ਤੁਮ ਸੁਖ ਵਿਹਾਵੇ ਪ੍ਰਭ ਕਾ ਸਿਮਰਹਿ ਤੁਮ ਆਤਮ ਜੀਤਾਉ ਪ੍ਰਭ ਕਾ ਸਿਮਰਹਿ ਤੁਮ ਨਿਰਮਲ ਰੀਤਾਉ ਪ੍ਰਭ ਕਾ ਸਿਮਰਹਿ ਤੁਮ ਆਨੰਦ ਘਨੇਰੇ ਪ੍ਰਭ ਕਾ ਸਿਮਰਹਿ ਵਸ ਹਰ ਨੇਰੇ ਸੰਤ ਕਿਰਪਾ ਧਿਆਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਾ ਬਹਾਨਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨ ਪ੍ਰਭ ਕਾ ਸਿਮਰਨ ਸਹਿਜ ਸਮਾਨ ਪ੍ਰਭ ਕਾ ਸਿਮਰਨ ਨਿਹ ਚਲਾਸਨ ਪ੍ਰਭ ਕਾ ਸਿਮਰਨ ਕਮਰ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨ ਪਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ ਨਾਨਕ ਜਨ ਸਰਣੀ ਪਾਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਇ ਹਰਿ ਸਿਮਰਨ ਕਬੀਰ ਦੇ ਉਪਾਇ ਹਰਿ ਸਿਮਰਨ ਭਇ ਸਿਧ ਜਤਿ ਦਾਤਿ ਹਰਿ ਸਿਮਰਨ ਨੀਚ ਚਹਿ ਕੁੰਟ ਜਾਤਿ ਹਰਿ ਸਿਮਰਨ ਧਾਰਿ ਸਭ ਧਰਣਾ ਸਿਮਰ ਸਿਮਰ ਹਰਿ ਕਾਰਨ ਕਰੁਣਾ ਹਰਿ ਸਿਮਰਨ ਕੀਓ ਸਕਲ ਔਕਾਰ ਹਰਿ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਾਟ ਕਰਨਾਥ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਭਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨੁ ਨਾਮ ਗਿਰਾ ਸੰਗ ਸਹਾਈ ਜਹ ਮਹਾ ਪਾਇਆ ਅੰਗੂ

ਸਤਿਗੁਰ ਸਭ ਨਾਸਾ ਸੰਤ ਕਥੰਗ ਬੜ ਭਾਗੀ ਪਾਈ ਹੈ ਸੰਤ ਸਿਵਾ ਨਾਮ ਦੀ ਆਈ ਹੈ ਨਾ ਤੁਰ ਕਾ ਸ਼ਰ ਨਾ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਟੋਕ ਬਹੁ ਸਾਸਤ੍ਰ ਬਸ ਸਿਮ੍ਰਤਿ ਵਿਖ ਸਰਬ ਟਟੋਲ ਪੂਜ ਸੁਨਾਹੀ ਹਰ ਹਰਿ ਨਾਨਕ ਨਾਮਾ ਮੋਰਸ਼ਪਦੀ ਜੈ ਪਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ

ਹਰ ਕੋ ਨਾਮ ਜਪਤ ਦੁਖ ਜਾਏ ਉਹਨਾਂ ਨੂੰ ਬੋਲਾ ਸਾਹਿਬ ਸੁਭਾਈ।

ਤਿਨ ਪਾਇਆ ਅਗੰਧ ਸਾਹ ਹੋ ਆਪਣੀ ਦੇਰਾ ਸੁਖਾ ਪੀਤ ਵਰ ਦਿਆਨ ਦੇਰਾ ਸਭਨੀ ਅਮਾਨ ਕਸ਼ ਬਹਰ ਸਾਹੂ ਦੀ ਅਗਿਆਨੀ ਮਨ ਰੂਹ ਸਾਹ ਕਰੀ ਆਪਣੀ ਪ੍ਰਤੀਤਾ ਵੀ ਹੋਵੇ ਬਹੁ ਰਸ ਕਾ ਵਿਸ਼ਵਾਸ ਨ ਵਜ ਕੇ

ਸਮਾਈ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮ ਜਬ ਨਾਨਕ ਕਰੀ ਸਲੋਕਾਂ ਕਰੋ ਧਰ ਲੋ ਬਿੰਸ ਜੈ ਹੂੰ ਵੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੀ ਦਿਸ਼ਾ ਕਰ ਕਰ ਰਖ ਮਨ ਵਾਹੀ ਜਿਹ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕਾ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸ ਧਿਆਇ ਸਦਾ ਮੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ ਅਠ ਪੈਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਾਮ ਕੋ ਨਾਮ ਸਦਾ ਧਿਆਈ ਹੈ ਧਿਆਨ ਯੋਗ।

ਮੇਰੇ ਸਵਾਰ ਮੰਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼, ਪ੍ਰਭ ਦਇਆ ਤੇ ਕੰਨ ਵਿਗਾਸ, ਪ੍ਰਭ ਸੋ ਪ੍ਰਸਾਦ ਨਾਮ ਵਾਸਾਵਾਂ ਸੋ ਪ੍ਰਭ ਦਇਆ ਤੇ ਮਾਤੂ ਤੁਮ ਹੋਏ ਸਰਵਨ ਸਾਨੂੰ ਪ੍ਰਭ ਤੀਰੀ ਮੈਂ ਆਇਆ ਪ੍ਰਭ ਕਛੂ ਨਾ ਕਨ ਹਰਿਆ ਜਿਤ ਜਿਤ ਲਾਭ ਹਾਂ ਤਿਤ ਲਗੈ ਹਰ ਨਾਥ ਨਾਨਕ ਨਕਾਇ ਕਛੂ ਨਾ ਹਾਇ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੰਗਤਾਇ ਸੰਵੀਤਾ ਨਾਨਕ ਬਿਨਵੰਤਾ ਸਾਧ ਜਨਕ ਕੀ ਅਚਰਜ ਕਥਾ ਅਸ਼ਟਪਦੀ ਸਾਧ ਕ ਸੰਗ ਮੁਖ ਗੁਜਰ ਹੋਤ ਸਾਧ ਸੰਗ ਮਲ ਸਗਲੀ ਖੋਤ।

ਨਾਹਿ ਪਵੰਦ ਸਭ ਸੰਗਨ ਪਰਮਾਨੰਦ ਸਤਿ ਸੰਗ ਨਾਹਿ ਹਰਤਾ ਪੁਰ ਸਾਧ ਸੰਤਾ ਜੈ ਸਭ ਆਪ ਪਾਪੀ ਜਨ ਸਾਧ ਬੁਢਾਈ ਨਨ ਸਾਧ ਪ੍ਰਭੂ ਮਹਾਰਾਈ ਸਾਧ ਕਿਸੰਗ ਕਬੂ ਸੁਧਾ ਵੈ ਸਾਧ ਸੰਗ ਸਦਾ ਸੁਖ ਪਾ ਸਾਧ ਸੰਗ ਬਸਤਾ ਗੋਚਰ ਲਖ ਸਾਧ ਕਿਸੰਗ ਆਚਾਰ ਸਹਿ

ਸ੍ਰਿਸ਼ਟਾਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੋਖਤ ਜੁਗਤ ਜੀ ਕਰਦਾਤਾ ਬ੍ਰਹਮ ਗਿਆਨ ਪੂਰਨ ਉਪਰ ਵਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਸਵ ਉਪਰਹਾਤ ਬ੍ਰਹਮ

ਸੁਖ ਸਹਿਜ ਸਮਾਵੈ ਆਪਣੇ ਜਨ ਕਾ ਸਾਸ ਸਹਿ ਸੰਵਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹਿ ਕੋਇ ਨਾਨਕ ਦਿਖ ਬਲਹਾਰਨ ਜਲ ਧਰਮਹਿ ਗਲ ਸਹਿ ਸੁਪਦੀ ਕਰਨ ਕਰਾਵਨ ਕਰਣਾ ਯੋਗ ਜੁਦ ਭਾਵ ਸੋਇ ਹੋਗ ਕਿਨ ਮਹਿ ਥਾਪ ਥਾਪਨ ਰਾਂਦ ਰਹੀ ਬਾਰਾ ਬਾਰਾ ਹੁਕਮੇ ਤਾਰ ਤਾਰ ਰਹਾਵੇ ਹੁਕਮੇ ਬੁਝਾ ਹੁਕਮ ਸਮਾਵੇ

ਸਨਾਨ ਕਬਹ ਸਿਧ ਸਾਧ ਗੁਣ ਗਿਆਨ ਕਬਹ ਕੀਟ ਹਸਤ ਪਤੰਗ ਹੋਇ ਜੀ ਆਨਕ ਜੁਨ ਪਰਮ ਪਰਮੀ ਨਾਨਾ ਰੂਪ ਜੋ ਸਵਾਗੀ ਦਿਖਾਵੈ ਜਿਉਂ ਪ੍ਰਭ ਪਾਵਤ ਵਾ ਨਚਾਵੈ ਜੋ ਪਾਵੈ ਸੋਈ ਹੋਇ ਨਾਨਕ ਜਾ ਵਰਨਾ ਕੋਈ ਕਬਹ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਵਰਨ ਆਵੈ ਅੰਤ ਹੋਇ ਗਿਆਨ ਪ੍ਰਗਾਸ ਉਸ ਅਸਥਾਨ ਕਨਹਿ ਵਿਨਾਸ ਸਮਾਨਤਾ ਨਵਰਤ ਏਕ ਰੰਗ ਸਦਾ ਬਸ

ਕਹਾਵੈ ਜਨਮ ਮਰੈ ਬਸ ਜੋਨ ਪਰਮਾਇਆ ਧਨ ਭੂਮਿਕਾ ਜੋ ਕਰੈ ਗੁਮਾ ਸਮੂਰ ਖੰਧਾ ਗਿਆਨ ਕਰ ਕਿਰਪਾ ਜਸ ਕੈ ਹਿਰਦਾ ਗਰੀਬੀ ਵਸਾਵੈ ਨਾਨਕੀ ਹਾਂ ਮੁਕਦਾ ਕਰ ਸੁਖ ਪਾਵੈ ਤਨਵੰਤਾ ਹੋਇ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹਲਸ ਕਰਮੈ

ਹਰ ਸੁਖ ਭਾਗੀ ਵਿਸ਼ਾ ਪ੍ਰਾਪਤ ਹੋਏ ਕਰਨ ਕਰਾਵਨ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਮ ਕਰਾਵਨ ਕਰਨ ਹਾਰ ਸਿਧਾਸ ਕਹਿ ਵਿਚਾਰ ਜੈ ਦ੍ਰਿਸ਼ ਕਰੇ ਤਾਂ ਐਸਾ ਹੋਏ ਆਪ ਆਪ ਆਪ ਰਾਸ ਹੋਏ ਜੋ ਕਿਸ਼ਤੀ ਨਾ ਸੋ ਆਪਣਾ ਰੰਗ ਸਦ ਦੂਰ ਸਭ ਹੋ ਕੇ ਸੰਗ ਜੈ ਦੇਖਿਆ ਕਰੈ ਬਬੀ ਕਾ ਪਹੇ ਕਾ ਪਹਿ ਨੇ ਕੁਮਾਰਾ ਨਾ ਬਿਨ ਸਾਹਿਬ ਨਾ ਜੈ ਨਾਨਕ ਸਾਧ ਹੀ ਰਹੇ ਆਸਮਾਏ ਆਪ ਉਪਦੇਸ਼ ਸਮਝਿਆ ਆਪ ਆਪ ਰਜਾ ਸਭ ਕੇ ਸਾਥ ਆਪ ਗੁਣੋ ਆਪ ਨੂੰ ਵਿਸਥਾਰ ਸਭ ਕਹਿ ਸੋ ਸਕਾਹੋ ਕਰਨ ਆਰਸ ਤੇ ਬੇਨ ਕਹਿ ਹੋ ਕਿਸ਼ ਹੋਏ ਥਾਂ ਥਾਂ ਅੰਦਰੇ

ਜਿਸ ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੇ ਨਿੰਦਾ ਨਾਨਕਾ ਬਹਿਰ ਬਹਿਰ ਅਵਤਾਰ ਪਦ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਾਉਂਦੇ ਨੇ ਛੋਟਾ ਸੰਤ ਕਾ ਦੁਖ ਨੂੰ ਸੁਖ ਸਭ ਜਾਇ ਸੰਤ ਕਾ ਦੁਖ ਨਰਕ ਮਾ ਪਾਈ।

ਸੰਤ ਕੈ ਦੁਖਨ ਦੇ ਮੁਖ ਭਾਵੈ ਸੰਤਨ ਕੈ ਦੁਖਨ ਕਾਗ ਜੁਨ ਲੈ ਸੰਤਨ ਕੈ ਦੁਖਨ ਸਰਬ ਜੁਨ ਪਾਇ ਸੰਤ ਕੈ ਦੁਖਨ ਤ੍ਰਿਕਤ ਜੁਨ ਕਰਮ ਵਾਇ ਸੰਤਨ ਕੈ ਦੁਖਨ ਤ੍ਰਿਸ ਨਾਮ ਅਹੰਜ ਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੀਜ ਸਭ ਜੈ ਸੰਤ ਕੈ ਦੁਖਨ ਨੀਚੈ ਨੀਚੈ ਸੰਤ ਦੁਖੀ ਕਾ ਥਾਉ ਕੋ ਨਾਹ ਨਾਨਕ ਸੰਤ ਪਾਵੈ ਤਉ ਵਿਪੀ ਗਤ ਪਾਹੀ।

ਬਿਲ ਲਾਇ ਜਿਉ ਜਲ ਵਿਹੂਣ ਵਛੜੀ ਤੜ ਫੜਾਇ ਸੰਗਤ ਭੂਖਾ ਨਹ ਰਾਜਾ ਜਿਉ ਪਾਪ ਕੀ ਉਦਨ ਹੰਤਰਾ ਪਾਇ ਸੰਗਤ ਦੁਖ ਛੁਟਿਆ ਕੇ ਲੈ ਜਿਉ ਬੂਵਾੜ ਤੇਲ ਕੇ ਤੁਮਾ ਹਿੰਦੂ ਹੇਲਾ ਸੰਗਤ ਦੁਖ ਧਰਮ ਤੇ ਰਹਿ ਦੋ ਸੰਗਤ ਦੁਖੀ ਪ੍ਰਸਾਦ ਮਥੇ ਅਗਹਿ ਦੋ ਕਿਰਤ ਨੰਦ ਕਦਰ ਹੀ ਪਾਇਆ ਨਾਨਕ ਜੋ ਦੁਖ ਪਾਵੇ ਸੋਈ ਥਿਆ ਸੰਗਤ ਦੁਖ ਵਿਗੜ ਰੂਪ ਹੋਏ ਜਾਏ ਸੰਗਤ ਦੁਖ ਕਾ ਦਰਗਹਿ ਮੇਰਾ ਸਜਾਏ ਸੰਗਤ ਦੁਖ ਸਦਾ ਸਹਿ ਪਾਈਆ ਸੰਗਤ ਦੁਖ ਨਾ ਮਾਰਾ ਨਾ ਜੀਵਾਈਆ ਸੰਗਤ ਦੁਖ ਕੀ ਪੂਜਾ ਨਾ ਆਸਾ ਸੰਗਤ ਦੁਖ ਉੱਠ ਚਲਾ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਨਾ ਪਾਵੇ ਦਾਸਾ ਕੋਈ ਹੋਏ ਪਾਇਆ ਕਿਰਤ ਨਾ ਮੇਟਾ ਕੋਈ ਨਾਨਕ ਜਾਣਾ ਸੱਚਾ ਸੋ ਸਭ ਘਟ ਦੁਖ ਕਿਉਹ ਕਰਨੇ ਹਾਰ ਸਦਾ ਸਭ ਤੁਸ ਕਾ ਨਮਸਕਾਰ ਪ੍ਰਭ ਕੀ ਸਤ ਕਰੋ ਹੋ ਦਿਨ ਰਾਤ ਤੁਸ ਧਿਆਵਾ ਸਵਾਸ ਗ੍ਰਾਸ ਸਭ ਕਾ ਸਵਰ ਤਸ ਕਰ ਕੀਆ ਜੈਸਾ ਕਰ ਤਹ ਪੁਥੀ ਆਪਣਾ ਖਿਲਾਵ ਕਰਨੇ ਹਾਰ ਕਾ ਉਦ ਕਰੈ ਕੌਣ ਦੂਸਰ ਕੌਣ ਕਹੇ ਵਿਚਾਰ ਜਿਸਨ ਕਿਰਪਾ ਕਰੇ ਤਸ ਆਪਣ ਨਾਮ ਦੀ ਬੁੜ ਭਾਗੀ ਨਾਨਕ ਜਾਨਸੀ ਸਲੋਕ ਤਜ ਹਸਿਆਨ ਸੁਰ ਜਨ ਹਸ

ਸ੍ਰੀ ਠਾਕੁਰ ਕਰਮ ਸਾਧ ਸੰਗ ਬਿਨ ਸਭ ਸੰਗ ਚਰਨ ਚਲਮ ਅਰਗੋਬਿੰਦ ਮਿਠ ਪਵ ਜਪਿ ਅਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਪੂਜਨ ਮੱਥਾ ਬਿੜਪਾਗੀ ਤੀਅ ਜਨ ਜਗ ਮਾਹਿ ਸਦਾ ਸਦਾ ਹਰ ਕਵਨ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਇੱਕ ਪਛਾਣ ਦੁੱਧ ਗਿਓ ਸੂਜੀ ਜਾਨ ਨਾਮ ਸੰਗ ਜੋ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋਜੈ ਦੁਖ ਜਨ ਤ੍ਰਿਸ਼ਨਾ ਬੋਜੈ ਸਾ ਸੰਗ ਹਰ ਹਰ ਜਹ ਕਹਿ ਤੋ ਸਰਵ ਰੋਗ ਦਿਓ ਹਰ ਜਨ ਕਹਿ ਤਾਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋ ਇੰਦਰ ਬਾਨ ਗੁਪਰਾ ਜਹ ਜਨ ਕੀ ਆਸਾ ਦੁਸ ਕੀ ਕਟ ਜਾਉਂਗ ਪਾਸਾ ਪਾਰ ਬ੍ਰਹਮ ਜੀ ਹਮਾਰ ਕੂਖ ਦੈਨ ਕਰ ਤੇ ਸਹ ਨਾ ਲਾਗੇ ਹੰਦੂਖ ਜਹ ਕੋ ਹਾਰ ਬ੍ਰਾਹਮਣ ਚੇ ਤੇ ਆਵੈ ਸੋ ਸੰਤ ਸੋ ਹੇਲਾ ਨਿਹੰਦ ਲਾਵੈ ਜਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਆਉ ਕਿਸ ਤੇ ਡਰੈ ਜੈ ਸਾ ਸਾਧ ਸਦ ਰਿਹਾ ਆਪਣੇ ਕਾਰਨ ਆਉ ਸਮਾਇਆ ਸੋਧਤ ਸੋਧਤ ਸੋਧਤ ਸ੍ਰੀ ਦਿਆ ਗੁਰੂ ਪ੍ਰਸਾਦ ਤਾਤ ਖਾ ਬੂਜਿਆ ਜਬ ਦੇਖਾ ਤਬ ਸਭ ਗੁਰੂ ਨਾਨਕ ਸੋ ਸੁਖਮ ਸੋਇਆ ਸੁਰਨੈ ਕਿਸ ਜਨ ਬੈ ਨਹਿ ਮਰੈ ਆਪਨ ਚਲਦਾ ਆਪ ਹੀ ਕਰਿਆ ਆਪਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਅੱਗੇ

ਜਿਸਨੂੰ ਕਿਰਪਾ ਕਰਮ ਵਿਭਾਗ ਨਾਮ ਜਗਤ ਪਾਵ ਵਿਸਰਾਮ ਨਾਨਕ ਤਨ ਪੁਰਖ ਕੌਤਮ ਕਰਮਾਨ ਜੋ ਕਿਸ਼ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿ ਸੁਭਾਈ ਬਸ ਉਹੀ ਕਰਨ ਯਾਰ ਪਛਾਣ ਸੇ ਪ੍ਰਭ ਕਰਕੇ ਜਨਮ ਵਿਸ਼ ਲਗਨ ਜੈ ਸਾ ਸਤ ਸਦ੍ਰਿਸ਼ਟਾਨਾ ਜਹ ਕੇ ਉਪਜੈ ਦਹਿ ਸਮਾਈ ਉਹ ਸੁਖ ਨਦਾਇਨ ਬਨ ਆਇਆ ਮਾਨ ਪ੍ਰਭ ਜਾਨੇ ਕੁਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਅਰਥਾ ਜਾਨ ਹਾਰ ਜਾ ਕੇ ਸਿਮਰਨ ਉਦਰੀ ਆ ਨਾਨਕ ਦੇ ਬਲਹਾਰ ਰਾਸ਼ਟਰਪਤੀ ਟੂਟੀ ਗਾਣ ਨਾਰ ਗੋਪਾਲ ਸਰਬ ਜੀ ਆਪ ਪ੍ਰਤਪਾਲ ਸਗਲਿਕ ਚਿੰਤਾ ਜਸਮਾਨ ਵਾਹੀ

ਸੁੰਦਰਾ ਹਿਆ ਖਵੜ ਗਹਿ ਸੰਤ ਹਦਰਾਇਆ ਸਰਸੂਨਾ ਦੇਹ ਪਾਇਆ ਮਿਰਦ ਕਾਉ ਜੀਵਾ ਲੰਗਾਰ ਗੁਹੇ ਕਾ ਦੇਵਤ ਅਦ ਹੈਰ ਸਰਨ ਦਾ ਜਾਗ ਗ੍ਰਹਿ ਮਹਿ ਪ੍ਰਭ ਲਿਖ ਕਾ ਲੈਣਾ ਪਾਹਿ ਸਭ ਗਹਿ ਦੇਹ ਕਾ ਕਰਨੇ ਜੋਗ ਦੇਹ ਬਿੰਦੂ ਸਰਵਾ ਨ ਹੋਗ।

ਸਹਿਤ ਸਚ ਦ੍ਰਿਸ਼ਟ ਸਚ ਆਕਾਰ ਸਚ ਵਰਤਾ ਸਚ ਪਾ ਸਾਰੂਪਾਰ ਬ੍ਰਹਮਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨਾ ਦੀਖ ਨਾਰੰਗੀ ਸਹਿ ਤ੍ਰੇਹੁ ਗੁਣ ਤੇ ਪ੍ਰਭਿੰਦ ਸਹਿਬੁ ਜਾਇ ਨਾਨਕ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਾਨ ਮਹਾਰਾਜ ਕੁਮਾਨ ਪ੍ਰੀਤ ਤਿਆਗ ਦੇਹ ਪਾਰਾਇ ਨਾਹੀ ਕਿਸ ਕੋਇ ਸਰਵ ਨਿਰੰਤਰੇ ਕੁਸਿਆਨ ਗਹਿਰ ਗੰਭੀਰ ਗਹਿਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਹਿਬ ਤੇਰੀ ਕੀ ਜਨਮੀ ਪਾਇਓ ਨਾਨਕ ਮਨਿ ਅਨੁਰਾਗ।

ਜੋ ਕਿਤਾਬ ਮੈਂ ਤਾਂ ਸਰਗ੍ਰਹਿ ਮੈਂ ਭੋਗੀ ਧਿਆਏ ਧਿਆਏ ਭਗਤਾ ਸਭ ਪਾਇਆ ਨਾਨਕ ਕਰਦੇ ਗੁਰੂ ਕਾਹ ਕਿਨੇ ਅੰਤਨ ਪਾਇਆ ਜਗ ਜੀ ਲਗਨੀ ਵੇਦਨਾ ਸਗਲੇ ਵਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰ ਆਪਣਾ ਸੂਤ ਸਮਾਧ ਗਿਆਨ ਧਿਆਨ ਇਹ ਜਿਨ ਦੇ ਜਾਂਦਾ ਨਮ ਧਿਆਵੈ ਸੇ ਦੇਹ ਗੁਣ ਮਹਿ ਜਗ ਬ੍ਰਹਮਾਇ ਜਨਮ ਮਾਰਾ ਫਿਰਾਵੈ ਜਾਇ ਉਚ ਨੀਚ ਤਸਿਅ ਸਥਾਨ ਜਸ ਜਨਮ ਦਹ ਨਾਨਕ ਜਾਨ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਭੀਖ ਕਰੈ ਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭਮ ਨਾਸੀ ਕੰਕਾਰ ਨਾਨਾ ਜਲ ਕਰੀ ਕਿਨ ਵਾਹਿ ਪੂਰਹਿ ਪੂਰਨ ਸਭ ਠਾਇ ਨਾਨਾ ਵੇਦ ਕਰ ਬਨੰਦ ਬਨਾਇ ਆਪਣੀ ਜੂੰਦਾ ਵਿਪਾਇ ਸਭ ਘਟ ਦੁਖ ਸਭ ਦੁਖ ਠਾਉ ਜਪ ਜਪ ਜੀਵਨ ਨਾਨਕ ਹਰਿ ਨਾਉ।

ਸਤਿਗੁਰੂ ਜੀ ਸਾਹਿਬ ਪਾਵਨ ਨਾਮ ਕਿਸੰਗ ਉਧਰੇ ਸੁਣ ਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਜ ਨਾਨਕ ਜੋਤੀ ਪਾਤਮਾ ਸੋਜਨ ਕਰ ਪਾਏ ਰੂਪ ਸਤਿ ਜਾ ਕਾ ਸਤਿ ਅਸਥਾਨ ਪ੍ਰਸਾਦ ਕਿਉਂ ਪ੍ਰਦਾਨ ਕਰ ਦੂ ਸਾਧੂ ਸਤਿ ਜਾ ਕੋ ਬਣ ਸਤਿਗੁਰ ਸਮਾਸ ਸਮਾਨ ਸਤਿ ਕਰਮ ਜਾਗ ਰਚਨਾ ਸਤਿਗੁਰ ਸਾਧੂ ਸਾਧੂ ਉਤਪਾਤ ਸਤਿ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਈ ਤੇ ਸਾਧ ਸਾਹਿਬ ਪਰੇ ਸਤਨਾਮ ਪ੍ਰਭ ਕਾ ਸੁਖ ਦਾਇ ਵਿਸਵਾਸ ਸਤਿ ਨਾਨਕ ਗੁਰਤੇ ਪਏ ਸਾਧ ਵਚਨ ਸਾਧ ਉਪਦੇਸ਼ ਸਾਧ ਤੀਜ ਜਨ ਜਾਗਰ ਦਾ ਪ੍ਰਵੇ ਸਾਧ ਨਿਰਦੂਜਾ ਜੇ ਕੋਈ ਨਾਮ ਜਪਦਾ ਕਿ ਗਾ ਤੋਇਆ ਸਾਧ ਕੀਆ ਸਭ ਸਾਧ

ਸਾ ਸਭ ਨਾਨਕ ਸਾਧ ਸਾਧ ਪ੍ਰਭ ਸੋਇ ਸਤ ਸਰੂਪ ਰਦਾ ਜਨ ਮਾਨਿਆ ਕਰਮ ਕਰਾਇਆ ਜਨ ਗੁਰੂ ਪਛਾਣਿਆ ਜਾਗ੍ਰਿਤ ਹੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਮਨ ਪ੍ਰਗਟਾਇਆ ਪੈ ਤੇ ਨਿਰਪਾਉ ਹੋ ਬਸਾਨਾ ਜਹ ਤੇ ਉਪਜਿਆ ਤਹ ਮਨ ਵਸਤ ਮਹਿਰੇ ਵਸਤ ਕਟਾਈ ਤਾ ਕੋ ਪੇਨ ਨ ਕਹਿਣਾ ਜਾਇ ਬੁਝੈ ਬੁਧ ਨਰ ਵਿਵੇਕ ਨਾਰਾਇਣ ਵਿਰ ਨਾਨਕ ਏਕ

ਜਨਕ ਤੂੰ ਸੇਵਾ ਲਾ ਗਾਵਨ ਜਾਣਾ ਹੋਵੇ ਤੇਰਾ, ਨਾਨਕ ਦੇਹ ਜਨਕ ਪੂਜਾ ਹੋ ਸਾਧ ਪੈਰਾ ਸਲੋਕ ਸਤਿਗੁਰ ਜਨ ਜਾਣਿਆ ਸਤਿਗੁਰ ਦਸਾ ਨਾਉ ਦਸਾ ਸੰਗ ਸਿਖੋਤਰਾ ਨਾਨਕ ਹਰਦਨ ਗਾਇ ਵਾਸਪਤਿ ਸਤਿਗੁਰ ਸੇਖ ਕੀ ਕਰਾ ਪ੍ਰਤ ਪਲ ਸੇਵਕ ਗੁਰ ਸਦਾ ਦਇਆਲ ਸੇਖ ਕੀ ਗੁਰ ਦੁਰ ਮਾਤਮਾ ਲਹਿਰਾ ਗੁਰਬਚਨ ਹਾਂ ਨਾਮ ਉਚਰੈ ਸਤਿਗੁਰ ਸੇਖ ਬੰਧਨ ਕਾਟਾ ਗੁਰ ਕਾ ਸੇਵ ਕਾਰ ਤੇ ਆਟਾ ਸਤਿਗੁਰ ਸੇਖ ਨਾਮ ਦਾਨ ਦੇ ਗੁਰ ਕਾ ਸੇਵ ਉਪਾਇ ਕੀ ਹੈ ਸਤਿਗੁਰ ਸੇਖ ਹਲਤ ਪਲ ਦਸਵਾਰ ਨਾਨਕ ਸਤਿਗੁਰ ਸੇਖ ਕਾਰ ਜੀ ਅਨਾਦ ਸਮਾਇਰ ਹੈ ਗੁਰ ਕਹਿ ਗ੍ਰਹਿ ਸੇਵਕ ਜੋਰਾ ਗੁਰ ਕੀ ਆਗਮਨ ਮਨ ਸਾਹਿਬ ਆਪ ਸਭ ਕਰ ਕਾਸ਼ਨਾ ਜਨਾਵੈ ਹਰ ਹਨ ਹਰ ਦਸ ਧਿਆਵੈ ਮਨ ਬੀਤ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਹਿ ਸੇਵਾ ਕਰ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਸਾ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਲੀਏ ਵੀ ਸੁਬਿਸਵ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਤਿਗੁਰ ਜਸਿਰ ਦੇ ਹਰ ਨਾਮ ਅਨੁਕ ਵਾਰ ਗੁਰ ਕਾ ਬਲ ਜਾ ਸਰਮ ਨਿਧਾਨ ਜੀ ਅਕਾ ਦਾਤਾ ਅਸ਼ਟ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹਪਾਰ ਬ੍ਰਹਮ ਜੀ ਕਹਿ ਆਪ ਨਹੀਂ ਕਹਿ ਪਰਮ ਸਹਿ ਸੁਸਿਆਨ ਪਲਿਆ ਨਾ ਜਾਈਏ ਨਾਨਕ ਐਸਾ ਗੁਰਬੁਟ ਭਾਗੀ ਭਾਗੀ

ਕਹਿ ਪ੍ਰਵਾਨ ਮਨ ਪ੍ਰਭੂ ਤਹ ਹਰਿ ਗੁਣ ਨਾਰਿ ਤਹ ਤਹ ਤਾਵ ਤਾਵ ਠਹਿ ਤਾ ਕਉ ਬਿਗਨ ਨ ਲਾਗੈ ਕੋਇ ਜਾਗਰ ਦਾ ਵਸ ਹਰਿ ਸੁ ਕਲ ਦਾ ਤਿਠਣ ਹਰਿ ਨਾਮ ਸਿਮ ਸਿਮ ਸਦਾ ਸਤਿ ਪਾਉ ਪਾਉ ਬਿਨ ਸਭ ਪੂਰਨ ਹੋਇਆਸ ਭਗਤ ਭਇਆ ਤੁਮ ਪ੍ਰਗਾਸ।

ਨਿਰਮਲ ਤੁਮਾਰੋ ਚੀਤ।

ਗੁਣਾ ਸਹਿ ਸੁਭੈ ਨਾਨਕ ਗੁਣ ਗਾਇਓ ਗੁਣ ਗਾਵਤ ਤੇਰੀ ਉਤਰ ਸੰਵੈਲ ਬਿਨ ਸਜਾ ਹੋਮੈ ਬਿਖ ਫੈਲ ਹੋਇ ਅਚੰਤ ਬਸਾ ਸੁਖ ਨਾਲ ਵਿਸਾਸ ਗ੍ਰਹਿ ਸਨਮ ਸੰਵਾਦ ਛੱਡ ਸਿਉ ਸਗਲੀ ਮਨ ਸਾ ਸੰ ਪਾਵੈ ਸਚ ਤਨ ਹਰ ਗੁੰਜੀ ਸੰਚ ਕਰ ਵਿਆਵਹਾਰੀ ਹਰ ਸੁਰ ਦਰਗਾ ਜੈਕਾਰ ਸਰਬ

ਗੁਣ ਗਾਈ ਮਾਨਿਆ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਜਨ ਲਾਗਾ ਹਰੀ ਕਹਿੰਦਾ ਜੀ ਦਿਸਤੀ ਆਸ ਨ ਬਿਰਤੀ ਜੈ ਸੇਵਕਾ ਸੇਵਾ ਬਣਾਇ ਹੁਕਮ ਬੂਝ ਪਰਮ ਪਦ ਪਾਏ ਹਰੀ ਉਪਰ ਨਹੀਂ ਵਿਚਾਰ ਜਾ ਕੇ ਮਨ ਵਸੈ ਅੰਦਰ ਅੰਕਾਰ ਬੰਧਨ ਤੋਰ ਪਏ ਨਿਰਵੈ ਰਹਿੰਦਨ ਪੂਜਨ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੋਹਿਲ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਪਰਮਾਨੰਦ ਰਾਮ ਨਾਮ ਦਾਤ ਕਰ ਵਿਚਾਰ

ਨਾ ਕਹਿਣ ਨਾਰ ਸ਼ੇਰ ਉਪਰ ਠਾਠਾ ਕਛੂਰਾ ਨਾਨਕ ਤਾ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਾਨ ਸੇਵਾ ਸਿਵ ਪ੍ਰਵਾਨ।

ਨਾਰਾਇਣੀ ਏਕ ਦੂਜਾ ਕਰੰਗਾ ਅਨੇਕ ਗੋਪਾਲ ਦਾਮ ਦਰਜੀਨ ਦਇਆਲ ਦੁਖ ਭਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਰੰਗ ਬਰ ਨਾਨਕ ਜੀ ਔਕਾਇ ਹੈ ਆਧਾਰ ਉਤਮ ਸਰੂਪ ਸਾਹਿਬ ਵਚਨ ਅਮਲੀ ਕਲਾ ਜੀ ਹਰਾ ਤਨ

ਨਾਨਕ ਕੁਦਰਤਨ ਕਾ ਸਾਥੀ ਸਰਨ ਜੋਗ ਸੁਨ ਸਰਣਿ ਆਈ ਕਰ ਕਿਰਪਾ ਪ੍ਰਭਾਵ ਮੇਲਾ ਮੇਟ ਗਏ ਬੈਰ ਭਏ ਸਬਰੀ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵੋ ਕੀ ਸੇਵਾ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰਿ ਨਾਨਕ ਨਿਵਹਿ ਕੇ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ

ਨਾਨਕ ਜਿਸ ਪ੍ਰਾਪਤ ਹੋਈ ਹੇਮ ਸਾਂਤ ਰਿਧ ਨਵ ਨਿਰਧ ਬੁੱਧ ਗਿਆਨ ਸਰਵਧਨ ਸਿਰਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਰਦ ਸਗਲ ਕੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸੀ ਏਕ ਦ੍ਰਿਸ਼ਟੀ ਤੈ ਫਾਲ ਤਿਹ ਜਾਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਵਚਨ ਵਨ ਸੁਣੀ ਇਹੋ ਨਿਧਾਨ ਜਪੈ ਮਨ ਕੋਇ ਸਭ ਜੁਗ ਮਹਿਤਾ ਕੀ ਗਾ ਤੋਇ ਗੁਣ ਗੋਬਿੰਦ ਨਾਮ ਤੁਨੁ ਬਾਣੀ ਸਿਮ੍ਰਿਤ ਸ਼ਾਸਤ੍ਰ ਵੇਦ ਵਖਾਣ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਮਨ ਵਿਸਰਾਮ ਕੋਟ ਅਪਰਾਧ ਦੁਸਾ ਸੰਗ ਮਿਟੈ ਸੰਤ ਕਿਰਪਾ ਤੇ ਜਮਦੇ ਛੁਟੈ ਜਾ ਕਮ ਮਸਤਕ ਕਰਮ ਪ੍ਰਭਾਈ ਸਾ ਸਰਨ ਨਾਨਕ ਦੀ ਆਈ ਜਿਸ ਮਨ ਵਸੈ ਸੁਣਾ ਲਾਏ ਪ੍ਰੀਤ ਜਨਾਵੈ ਹਰ ਪ੍ਰਭ ਚੀਤ

सुकटल गुर सेवी है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚਾਉ ਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦੇਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪੰ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਦੁੱਖ ਸੁੱਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀ ਸਹਿਕ ਹੁਕਮੀ ਸਦਾ ਪਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੀ ਬੁੱਝੈ ਤਾਹੋਂ ਮੈਂ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣੁ, ਗਾਵੈ ਕੋ ਦਾਤ ਜਾਣੈ ਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ।

ਅਤਿ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿਚ ਰਤਨ ਜਵਾਹਰ ਮਾਣਕ ਜੀ ਇਕ ਗੁਰ ਕੀ ਸਿੱਖ ਸੁਣੀ

ਸੁਣਿਆ ਸਾਸ ਸੁਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਰਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅਠ ਸਟਕਾ ਇਸ਼ਨਾਨ।

ਮਨ ਜਾਣੈ ਮਨ ਕੂਏ ਮੰਨੈ ਮਾਰ ਠਾਕੁਰ ਪਾਏ ਮੰਨੈ ਪਾਤ ਸਿੰਘ ਪ੍ਰਗਟ ਜਾਏ ਮੰਨੈ ਮਗਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੂਏ ਜੇ ਕੋ ਮਨ ਜਾਣੈ ਮਨ ਕੂਏ।

ਸੰਤੋਖਾ ਰਖਿਆ ਜਿਨ ਸੂਤ ਜੇ ਕੋ ਬੂਝਿਆ ਹੋਵੇ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾ ਜਿਨਗਾ ਕੇ ਨਾਵ ਸਪਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਈ।

ਧਰਮ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੂਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ

ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਹ ਜਾਣ ਅੱਗੇ ਗਿਆਨ ਸੂ ਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਊੜਕ ਊੜਕ ਭਾਲ ਥੱਕੇ ਵੇਦ ਕਹਿਣੀ ਕੁਵਾਤ ਸਹਿਜ ਅਠਾਰਿਆ ਕਹਿਣ ਕਿ ਬਸ ਇਕ ਧਾਤ

ਰਹਿਮ ਕੀਤਿਆ ਦੁਖ ਭੁਗਸਾ ਤੁਮਾ ਰਹੇ ਭਿਹਦਾ ਤੇਰੀ ਦਾਤਾਰ ਬੰਧ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੱਖ ਨੂੰ ਪਾਏ ਉਹ ਜਾਣਾ ਜੇਤੀਆ ਮੋਹਿ ਖਾਇ ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਵਤ ਸਾਲਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਹੋਣ।

ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇ ਗਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੇ ਸੁਣ ਕਹੀ ਅਨ ਕੇਤੇ ਗਾਵਣ ਹਾਰੇ ਗਾਵ ਹੈ ਤੁਹਨ ਪੌਣ ਪਾਣੀ ਬਹਿ ਸੰਤਰ ਗਾਵ ਰਾਜਾ ਧਰਮ ਦੁਆਰੇ ਗਾਵ ਹੈ ਚੇਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ।

ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚਿ ਨਾਈ ਹੈ। ਭੀ ਹੋਸ਼ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਗ੍ਰਹਿਣ ਰਜਾਈ। ਮੁੰਦਾ ਸੰਤੋਖ ਸਰਬਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ ਆਦੇਸ ਸਯਾ ਦੇਸ, ਆਦਾਨ ਨਿਰਾਨਾ ਧਿਆਨਾਹਤ ਜੁਗ ਜੁਗ ਏਕੋ ਵੇਸ਼।

ਕਰਮ ਕੀਤੇ ਪਵ ਪਾਣੀ ਵੈ ਸੰਤਰ ਕੀਤੇ ਕਾਰਨ ਮਹੇਸ਼ ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀ ਹੈ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਨਿਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼

ਜੇ ਕੋਈ ਕਹਾ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਰ ਮਹਾਂਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਗਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠੱਗ ਜਾਹੇ ਜਿਨ ਕਹਿ ਰਾਮ ਵਸੈ ਮਨ ਵਾਹੇ ਤਿੱਥੈ ਭਗਤ ਵਸਹਿ ਕੇ ਲੋਅ

ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਮ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਜਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿ ਜੈ

ਭੁਜੰਗ ਪ੍ਰਿਆਦਸ਼ਾਂਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਏ ਨਮਸਤੂੰ ਅਜਾਏ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰ ਨਮਸਤੂੰ ਅਕਰਮੰ ਨਮਸਤੂੰ ਅਨਾਮੰ ਨਮਸਤੂੰ ਅਤਾਮੰ ਨਮਸਤੂੰ ਅਜੀਤੇ ਨਮਸਤੂੰ ਅਪੀਤੇ ਨਮਸਤੂੰ ਅਬਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਸ਼ੇਦੇ ਨਮਸਤੂੰ ਅਗਾਧੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੁਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਤਾਪੇ ਨਮਸਤੂੰ ਅਥਾਪੇ ਨਮਸਤੂੰ ਨਿਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਤ੍ਰਿਪਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੁਜੋਗੇ ਨਮਸਤੂੰ ਅਰੰਗੇ ਨਮਸਤੂੰ ਅਪੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਜਲਾਸਰੇ ਨਮਸਤੂੰ ਜਲਾਸਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਭਜਵੇ ਨਮਸਤਸਤ ਅਜਵੇ ਅਦੇਸ਼ੰ ਅਦੇਸ਼ੇ ਨਮਸਤੂੰ ਅਭੇਸ਼ੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤੁ ਦੇਵੇ ਨਮਸਤੂੰ ਅਭੇਵੇ ਨਮਸਤੂੰ ਅਜਨਮੇ ਨਮਸਤੂੰ ਸੁਭਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤੁ ਦਿਆਲੇ ਨਮਸਤੂੰ ਅਮਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰਿਓ ਨਮਸਤੂੰ ਗਿਰਤਾਰਿਓ ਨਮੋ ਸਰਵਧੰਦੇ ਨਮੋਸਤੁ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਭਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤਰਾਗੇ ਨਮਸਤੂੰ ਸੁਹਾਗੇ ਨਮ ਸਰਵਸੋਖੰ ਨਮ ਸਰਵਭੋਖੰ ਨਮ ਸਰਵਕਰਤਾ ਨਮ ਸਰਵਹਰਤਾ ਨਮ ਜੋ ਜੋਗੇ ਨਮ ਭੋਗ ਭੋਗੇ ਨਮ ਸਰਵਦਿਆਲੇ ਨਮ ਸਰਵਪਾਲੇ ਚਾ ਸ਼੍ਰੀ ਛੰਦ ਹੋ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੀ ਹੈ ਅਭੇ ਹੈ ਅਜੀਤ ਹੈ ਭੀਤ ਹੈ ਦਰਮਾਨ ਹੈ ਨਿਧਾਨ ਹੈ ਦਰਬਰਗ ਹੈ ਸਰਗ ਹੈ ਨੀਨ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਣ ਹੈ ਗੰਜ ਹੈ ਭੰਜ ਹੈ ਝੂਝ ਹੈ ਝੰਝ ਹੈ ਮੀਖ ਹੈ ਰਫੀਕ ਹੈ ਧੰਧ ਹੈ ਬੰਧ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਲ ਹੈ ਅਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸ੍ਰੀਖ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਅਸ਼ੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦਸ਼ਾਂਦ।

ਭੈਨਕਾਂ ਆਤ ਦੁੱਖ ਪ੍ਰਚੰਡ ਮਿਦਗਤ ਅਖੰਡ ਅਲਿਸਿਆ ਕਰਮਾ ਦ੍ਰਿਸਿਆ ਧਰਮ ਸਰਬਾ ਪ੍ਰਨਾਢਿਆ ਅਣਡੰਡ ਪਾਟਿਆ ਚਾਜਰੀ ਛੰਦੋ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਪੂਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮੰ ਆਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥਿਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਅਛਜ ਦੇਸੈ ਕਿ ਅਭਿਜ ਭੇਸੈ ਕਿ ਅਗੰਜ ਕਰਮੈ ਕਿ ਅਪੰਜ ਭਰਮੈ ਕਿ ਅਭਿਜ ਲੋਕੈ ਕਿ ਅਦਿਤ ਸੋਕੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾਹੈ ਕਿ ਧਰਮੰ ਤੁਜਾ ਹੈ ਕਿ ਅਸੋਕ ਵਰਣੈ ਕਿ ਸਰਬਾ ਅਭਰਣੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ

ਭੇ ਵਹਿ ਚਿਤਨ ਬਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕੇ ਪਾਕ ਬੇ ਆ ਵਹਿ ਕੈ ਬੁਲਗੈ ਵਹਿ ਕੇ ਅਫੁਲ ਗੁਨਾਹ ਹੈ ਕੇ ਸ਼ਾਹ ਅਨਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਧ ਹੈ ਰਾਜ ਗ੍ਰਹੀਮ ਹੈ ਕਿ ਕਰਮ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ ਹੈ ਕੇ ਸਭ ਤਰਮਾਨੇ ਹੈ ਕੇ ਸਭ ਤਰਦਾਨੇ ਹੈ ਕੇਸਵ ਤਰ ਗੌਣ ਹੈ ਕੇਸਵ ਤਰ ਭਵਨ ਹੈ ਕੇਸਵ ਤਰ ਦੇਸ਼ ਹੈ ਕੇਸਵ ਤਰ ਭੇਸ਼ ਹੈ ਕੇਸਵ ਤਰ ਰਾਜ ਹੈ ਕੇਸਵ ਤਰ ਸਾਜ ਹੈ ਕੇਸਵ ਤਰ ਦੀਨ ਹੈ ਕੇਸਵ ਤਰ ਲੀਨ ਹੈ ਕੇਸਵ ਤਰ ਜਾ ਹੋ ਕੇਸਵ ਤਰ ਭਾ ਹੋ ਕੇਸਵ ਤਰ ਦੇਸ਼ ਹੈ ਕੇਸਵ ਤਰ ਭੇਸ਼ ਹੈ ਕੇਸਵ ਤਰ ਕਾਲ ਹੈ ਕੇਸਵ ਤਰ ਪਾਲ ਹੈ ਕੇਸਵ ਤਰ ਹੰਤਾ ਕੇਸਵ ਤਰ ਗੰਤਾ ਕੇਸਵ ਤਰ ਭੇਖੀ ਕੇਸਵ ਤਰ ਪੇਖੀ ਕੇਸਵ ਤਰ ਕੱਜ ਹੈ ਕੇਸਵ ਤਰ ਰਾਜ ਹੈ ਕੇਸਵ ਤਰ ਸੁਖ ਹੈ ਕੇਸਵ ਤਰ ਭੁੱਖ ਹੈ ਕੇਸਵ ਤਰ ਤ੍ਰਾਣ ਹੈ ਕੇਸਵ ਤਰ ਪ੍ਰਾਣ ਹੈ ਕੇਸਵ ਤਰ ਦੇਸ਼ ਹੈ ਕੇਸਵ ਤਰ ਭੇਸ਼ ਹੈ ਕੇਸ਼ਵ ਧਰਮਾਨ ਹੈ ਸਦੈਵ ਪ੍ਰਧਾਨ ਹੈ ਕੇਸ਼ਵ ਤਰ ਜਾਪ ਹੈ ਕੇਸ਼ਵ ਤਰ ਥਾਪ ਹੈ ਕੇਸ਼ਵ ਤਰ ਭਾਨ ਹੈ ਕੇਸ਼ਵ ਧਰਮਾਨ ਹੈ ਕੇਸ਼ਵ ਤਰ ਇੰਦਰ ਹੈ ਕੇਸ਼ਵ ਤਰ ਚੰਦਰ ਹੈ ਕੇ ਸਰਵੰ ਕਰੀਮ ਹੈ ਕਿ ਪਰਮੁਖ ਹੀ ਮੈਂ ਕੇ ਆਕਰ ਲਾਮ ਹੈ ਕਿ ਸਾਹਿਬ ਕਲਾਮ ਮੈਂ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਮੇਸੁ ਸਲਾਮ ਹੈ ਸ੍ਰੀ ਤੁਮ ਦਾਮ ਹੈ ਗਰੀਬਲ ਸਿਕਸਤ ਹੈ ਗਰੀਬਲ ਪਰਸਤ ਹੈ ਬਿਲੰਦਰ ਮਕਾਨ ਹੈ ਜਮੀਨ ਹੁਣ ਜਮਾਨਾ ਹੈ ਤੈ ਮੀਜੋ ਤਮਾਮ ਹੈ ਰਜੋ ਨਿਧਾਨ ਹਰੀ ਫੁਲ ਅਜੀ ਮਰ ਜਾਏਗੀ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਅਭੰਗ ਹੈ ਅਜੀਜੁਲ ਨਿਵਾਸ ਹੈ ਗਰੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਦਿਲ ਮੁਕਤ ਭਭੂਤ ਹੈ ਪ੍ਰਭੂਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਤੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰੂ ਸਾਜ ਹੈ ਸਮਸਤ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪ ਹੈ ਅਨਾਸ ਰੂਪ ਹੈ ਅਨੰਗੇ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਦ੍ਰਵਾਧੇ ਗੰਜੇ ਅਗਾਧੇ ਸੁਭੰ ਸਰਵਭਾਗੇ ਸੁ ਸਰਵਾ ਅਨੁਰਾਗੈ ਤ੍ਰਿਭੁਗ ਸਰੂਪ ਹੈ ਸਿਜ ਹੈ ਸ਼ੂਤ ਹੈ ਗਨਰਕੰ ਪ੍ਰਣਾਸ ਹੈ ਪ੍ਰਿਥੁਰ ਪ੍ਰਵਾਸ ਹੈ ਨਿਰ ਪ੍ਰਵਾਸ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਪਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਦੇਖ ਹੈ ਅਲੇਖ ਹੈ ਭੇਖ ਹੈ ਅਟਾਹ ਹੈ ਗਹ ਹੈ ਸੰਭ ਹੈ ਗੰਭ ਹੈ ਨੀਂਦ ਹੈ ਅਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਤ ਹੈ ਚਰਪੁਟ ਛੰਦ ਤਵੈ ਪ੍ਰਸਾਦ ਸਰਵੰ ਹੰਤਾ ਸਰਵੰ ਹੰਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ

ਰਹੀਮ ਹੈ ਕਿ ਰੂਸੀ ਦੇ ਹੰਦ ਹੈ ਗਿਰਾਜ ਗ੍ਰਹਿੰਦ ਹੈ ਗ੍ਰਿਮ ਕੁਮਾਰ ਹੈ ਗੇ ਹੁਸਨ ਜਮਾਲ ਹੈ ਗ੍ਰਿਮਨ ਖਰਾਜ ਹੈ ਗ੍ਰਿਮ ਨਿਵਾਜ ਹੈ ਹਰੀਫਲ ਸਕਾਨ ਹੈ ਰਾਸੁਰ ਫਕਾਨ ਹੈ ਕਲੰਗ ਪ੍ਰਣਾਸਾ ਸਮਸਤ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਗ੍ਰਹੀਮ ਹੈ ਸਮਸਤ ਜੋ ਵਾਹਿ ਕੇ ਸਾਹਿਬ ਕਰਾ ਹੈ ਕਿ ਨਰਕ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਬਲ ਗਵਨ ਹੈ ਮੇਸੁਲ ਰਮਨ ਹੈ ਤਮਾਮਲ ਤਮੀਜ਼ ਸਮਸਤੁਲ ਅਜੀਜ ਹੈ ਪਰਮ ਪਰਮੀਸ਼ ਸਮਸਤ ਅਧੀਸ ਹੈ ਦੇਸੁਰ ਅਰੇਖ ਹੈ ਮੇਸੁਰ ਅਭੇਖ ਹੈ ਜਿਮਨੁ ਜਮਾ ਹੈ ਵਿਕੁਲ ਇਮਾ ਹੈ ਕ੍ਰਿਮ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਗਿਆਤਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸ਼ਨ ਤੁਵੈ ਪ੍ਰਸਾਦਮ

ਤਲ ਮੁਦਾਮ ਅਨ ਛਿਜਾਂਗਾ ਸੁਨਾ ਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਦ ਦਿਸ ਵਿਸ ਬੇਅੰਤ ਅਨੁਭਵ ਨਾਸ ਤਿਰਤ ਧਰਪੁਰਾ ਸਾ ਜਨ ਬਾਹੂ ਏਕੈ ਸੁਦਾਹੁ ਓਅੰਕਾਰ ਆਦਿ ਕਥਨੀਆਂ ਨਾਦ ਖਲ ਖਣ ਖਿਆਲ ਗੁਰ ਭਰਿ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆ ਜਿਜ ਨ ਬਾਦ ਅਨ ਝੰਜ ਗਾਤ ਅਨ ਰੰਜ ਬਾਦ ਅਨ ਟੁੱਟ ਭੰਡਾਰ ਅਨ ਠਟ ਵਪਾਰ ਅਡੀਠ ਧਰਮ ਆਦਿ।

ਸਰਬ ਉਭਾਰਨ ਹੈ, ਧ੍ਰਿਤ ਕੇ ਧਰਨ ਹੈ, ਜਾਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਗੁਣ ਭਰ ਹੈ, ਸਰਵੰਕਾਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰਮ ਸੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਮ੍ਰਿਤ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ, ਅਜਵਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ੰਪਰ ਹੈ, ਕਰੁਣਾਲਯ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਪਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵ ਆਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪਿਆਤ ਛੰਦ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਤਾਮ ਸੰਸਾਂਦ ਰੂਪੇ, ਨਮੋ ਪਰਮ ਤੱਤੰਗ ਅਤੱਤੰਗ।

ਅੰਕਿਆ ਭੰਗੀ ਸੁਰੂਪੇ ਅਨੰਗਿਆ ਨਾਮੇ ਤਿਰ ਭੰਗੀ ਤਿਰ ਕਾਲੇ ਅਨੰਗਿਆ ਕਾਮੇ ਏਕ ਅਛਰੀ ਛੰਦ ਅਜਹ ਲੈ ਭੈ ਵੈ ਭੂਆ ਜੂ ਅਨਾਸ ਆਕਾਸ ਅਗੰਜ ਭੰਜ ਲਖ ਅਭਖ ਅਕਾਲ ਦਿਆਲ ਅਰੇਖ ਭੇਖ ਨਾਮ ਕਾਮ ਗਾਹ ਟਾਹ ਨਾਚ ਬ੍ਰਹਮਥੇ ਜੁਨੀ ਅਮੁਨੀ ਨਾ ਰਾਗ ਨ ਰੰਗੇ ਨ ਰੂਪੇ ਨ ਰੇਖੇ ਕਰਮ ਭਰਮ ਗੰਜੇ ਅਲੇਖੇ ਪੂਜੰਗ ਪ੍ਰਿਆਦ ਛੰਦ ਨਮਸਤੁ ਪ੍ਰਣਾਮੇ ਸਮਸਤੁ ਪ੍ਰਣਾਸਿ ਅਗੰਜ ਨਾਮ ਸਮਸਤੁ ਨਿਵਾਸਿ ਕਾਮ ਭੂਤੇ ਸਮਸਤੁ ਸਰੂਪੇ ਕਰਮ ਪ੍ਰਣਾਸਿ ਸੁਧਰਮ ਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸਿ ਤ੍ਰਿਮੂਲ ਕੁਨਿੰਦਾ ਸਮਸਤੁ ਨਿਵਾਸੀ ਅਜ

ஆனந்த சங்கே அபந்தங் பெபூத்தேம் துகாலும் பிரணாசிதயாலும் சருப்பே சதா அங்க சங்கே அபங்கம் பெபூத்தே. வாகிகுரு ஜி கா கல்சா, வாகிகுரு ஜி கி ஃபத்தே. ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ ਸੂ ਸੁਰਾਗਨ ਸੁਧ ਸੁਧਾਦਿਕ ਸਮ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤੋ ਕੋ ਨਾ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰੱਤੀ ਬਿਨੇਕ ਰੱਤੀ ਕੇ ਮਾਤੇ ਮਾਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੂਦਤ ਪੌਣ ਗੌਨ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ।

ਵਿੰਦਨ ਸਾਚਰ ਭੂਤ ਭਵਿੱਖ ਭਵਾਨ ਜ ਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਂਗੇ। ਪੁੰਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸੁਬੈ ਅਵਲੋਕ ਚ ਪੈਂਗੇ। ਮਾਨ ਵਿੰਦਰ ਗਜਿੰਦਰਨ ਰਾਧ ਵਜੋਨ ਤ੍ਰਿਲੋਕੋ ਰਾਜ ਕਰੈਂਗੇ। ਕੂੜ ਨਾਨਕ ਜਾਤ ਗਦਾਨ ਅਨੇਕ ਸੁਮ ਪ੍ਰਸਾਦ ਪਰੈਂਗੇ। ਬ੍ਰਹਮ ਮਹੇਸ਼ ਬਿਸੰਸਤੀ ਪਾਤ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ।

ਓਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਕਵਿਓ ਬਾਰ ਬੇਨਤੀ ਚੌਪਾਈ ਹਮਰੀ ਕਰੋ ਹਾਥ ਦਾ ਰੱਛਾ।

ਕਰਮ ਸਭ ਹੋਈ ਦੁਸ਼ਟ ਛਾਹ ਸ਼ਵੈ ਸਕੈ ਨ ਕੋਈ। ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇਰਾ। ਖੜਗ ਗਏ ਤੁਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਹੁ ਉਬਾਰੀ। ਸਰਬ ਠੌਰ ਮੂੰਹ ਹੋਹੁ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਕ ਸਕਲ ਦੇਹ ਗੋਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੂਜਾ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਾਂਦ ਸਹਿ ਬਿਆਪਤ ਕੋਈ ਅੜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦੋ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ।

ਚਾਰਿਆ ਇੱਕ ਭਰਮ ਭੂਲੇ ਫਹਿ ਦਹਿ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਲਜਨਾ ਭਾਣਾ ਭਾਵ ਇੱਕ ਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵ ਹੋ ਸੰਤ ਪਿਆਰੇ ਹੋ ਆਕਾਥ ਕੀ ਕਰਹਿ ਕਹਾਣੀ ਕਰਹਿ ਕਹਾਣੀਆਂ ਕਥ ਕੇਰੀ ਕੇਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ।

ਧਿਆਵਹਿ। ਜਿਸ਼ਨੂ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਭ ਪਾਵਹਿ, ਕਹਿ ਨਾਨਕ ਸਤਿ ਸਾਹਿਬ ਜਿਉਂ ਭਾਵੈ ਤਿਵੇਂ ਚਲਾਵਹਿ।

सच है पी सच नानक होसी पी सच एक ओंकार सतनाम करता पुरख।

ਸਚ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਤਸੰਗ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰ ਰਹੇ ਹਨ, ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਹੈ ਮਹੱਲਾ ਪੰਜਵਾਂ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਘਰ ਦੂਜਾ ਚੌਪਦੇ, ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਚਾਰ ਪਦਿਆਂ ਵਿੱਚ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਉਹ ਪਰਮਾਤਮਾ ਮਿਲਦਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਹਨ ਕਿ ਹੇ ਪਰਮਾਤਮਾ ਦੇ ਪਿਆਰਿਓ, ਪਰਮਾਤਮਾ ਇੱਕ ਹੈ ਤੇ ਅਸੀਂ ਸਾਰੇ ਉਸ ਇੱਕ ਪਰਮਾਤਮਾ ਦੇ ਬੱਚੇ ਹਾਂ, ਬਾਲਕ ਹਾਂ, ਤੂੰ ਮੇਰਾ ਗੁਰਹਾਈ। ਗੁਰਹਾਈ ਦਾ ਅਰਥ ਗੁਰ ਭਾਈ ਵੀ ਹੁੰਦਾ ਹੈ। ਹੇ ਮੇਰੇ ਵਾਹਿਗੁਰੂ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਂ ਹੈ, ਮੇਰਾ ਸਭ ਕੁਛ ਤੂੰ ਹੀ ਹੈ। ਸੁਣ ਮੀਤਾ, ਹੇ ਮੇਰੇ ਪਿਆਰੇ ਮਿੱਤਰ, ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਕਿਰਪਾ ਕਰ ਦਿਓ, ਸਾਡਾ ਹਿਰਦਾ ਤੇਰੇ ਤੋਂ ਵਾਰ ਵਾਰ ਕੁਰਬਾਨ ਜਾਂਦਾ ਹੈ। ਕੁਰਬਾਨ ਇਸ ਕਰਕੇ ਜਾਂਦਾ ਹੈ ਕਿ ਹੇ ਮੇਰੇ ਵਾਹਿਗੁਰੂ, ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਗੁਰਸਿੱਖਾਂ ਦੇ ਘਰ ਦਾ ਜਨਮ ਬਖਸ਼ਿਸ਼ ਕਰ ਦਿੱਤਾ, ਅੰਮ੍ਰਿਤ ਵੇਲਾ ਬਖਸ਼ਿਸ਼ ਕਰ ਦਿੱਤਾ, ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ਿਸ਼ ਕਰ ਦਿੱਤੀ, ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕਰ ਦਿੱਤਾ। ਵਾਹਿਗੁਰੂ ਆਪ ਜੀ ਨੇ ਬਖਸ਼ਿਸ਼ਾਂ ਹੀ ਕੀਤੀਆਂ ਹਨ, ਚਰਨਾਂ ਵਿੱਚ ਆਇਆਂ ਨੂੰ ਨਵਾਜਿਆ ਹੀ ਹੈ। ਇਹ ਹਿਰਦਾ ਆਪ ਜੀ ਤੋਂ ਵਾਰ ਵਾਰ ਕੁਰਬਾਨ ਜਾਂਦਾ, ਇਹ ਹਿਰਦਾ ਹਿਰਦੇ ਵਿੱਚੋਂ ਇੱਕੋ ਹੀ ਅਰਦਾਸ ਨਿਕਲਦੀ ਹੈ, ਮਾਲਕ ਤੇਰਾ ਸ਼ੁਕਰ ਹੈ। ਹੁਣ ਇੱਕ ਬਖਸ਼ਿਸ਼ ਹੋਰ ਕਰ ਦਿਓ, ਹਰ ਦਰਸ਼ਨ ਦੇਹੋ ਦਿਖਾਈ। ਮਹਾਰਾਜ
ਇੰਨੀਆਂ ਰਹਿਮਤਾਂ ਕੀਤੀਆਂ ਹਨ, ਇੱਕ ਮੈਂ ਰਹਿਮਤ ਹੋਰ ਕਰ ਦਿਓ ਕਿਹੜੀ? ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ। ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ, ਹੇ ਮੇਰੇ ਵਾਹਿਗੁਰੂ, ਤੇਰਿਆਂ ਚਰਨਾਂ ਤੋਂ ਕੁਰਬਾਨ, ਤੇਰਿਆਂ ਚਰਨਾਂ ਦੀ ਧੂਰੀ ਤੋਂ ਕੁਰਬਾਨ, ਅਤੇ ਮੇਰਾ ਜਿਹੜਾ ਮਨ ਹੈ ਉਹ ਤੇਰਾ ਆਗਿਆਕਾਰ ਹੈ। ਇੱਥੇ ਭਾਈ ਸ਼ਬਦ ਅਰਥ ਹੈ ਆਗਿਆਕਾਰ, ਤੇਰੀ ਰਜ਼ਾ ਵਿੱਚ ਰਹਿਣ ਵਾਲਾ, ਤੇਰੇ ਹੁਕਮ ਵਿੱਚ ਰਹਿਣ ਵਾਲਾ।

ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਹੁਕਮਨਾਮੇ ਵਿੱਚ ਇਹ ਜੁਗਤ ਦੱਸ ਰਹੇ ਨੇ ਕਿ ਉਸ ਮਾਲਕ ਦੇ ਦਰਸ਼ਨ ਕਿਵੇਂ ਹੋਣਗੇ, ਕਿਵੇਂ ਇਹ ਸੁਰਤ ਪਰਮਾਤਮਾ ਦੇ ਚਰਨਾਂ ਨਾਲ ਜੁੜੇਗੀ। ਪਾਤਸ਼ਾਹ ਕਹਿੰਦੇ ਨੇ ਮਾਣ ਨਾ ਕਰੀ, ਹੰਕਾਰ ਨਾ ਕਰੀ, ਰਜ਼ਾ ਵਿੱਚ ਰਹੀ, ਤੱਤੀ ਤਵੀ 'ਤੇ ਬੈਠ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਉਸ ਮਾਲਕ ਦੀ ਰਜ਼ਾ ਵਿੱਚ ਕਿਵੇਂ ਰਹਿਣਾ ਹੈ, ਉਸ ਪਰਮਾਤਮਾ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ਼ਬਦ ਉਚਾਰਨ ਕੀਤਾ ਨਾ, ਪਾਤਸ਼ਾਹ ਬਾਣੀ ਪੜ੍ਹਦੇ ਪੜ੍ਹਦੇ ਆਖਣ ਲੱਗੇ

ਤੂੰ ਬੋਲ ਆਖੇ ਨਾਬਾਲਕ ਨੇ ਪਾਤਸ਼ਾਹ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਪਾਤਸ਼ਾਹ ਇਹ ਕੈਸੀ ਖੇਡ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਆਖਣ ਲੱਗੇ, ਭਾਈ ਗੁਰਦਾਸ ਜੀ, ਇੱਕ ਦਿਨ ਸਮਾਂ ਆਏਗਾ, ਇਹ ਵੀ ਆਪ ਜੀ ਨੂੰ ਦਿਖਾਵਾਂਗੇ ਕਿ ਅਗਨੀ ਦੇ ਵਿੱਚ ਕਿਵੇਂ ਜਲਾਇਆ ਜਾਂਦਾ ਹੈ। ਆਖੋ ਸਤਨਾਮ। ਤੱਤੀ ਤਵੀ 'ਤੇ ਬੈਠ ਕੇ ਕੀ ਬੋਲ ਰਹੇ ਨੇ? ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਮੀਆਂ ਮੀਰ ਜੀ ਨੇ ਆਖਿਆ ਸੀ, ਪਾਤਸ਼ਾਹ ਮੇਰੇ ਕੋਲੋਂ ਵੇਖਿਆ ਨਹੀਂ ਜਾ ਰਿਹਾ, ਹੁਕਮ ਕਰੋ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾ ਇੱਟ ਖੜਕਾ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਨਹੀਂ ਸਾਈਂ ਜੀ, ਕਰਨ ਨੂੰ ਤਾਂ ਅਸੀਂ ਵੀ ਸਾਰਾ ਕੁਛ ਕਰ ਸਕਦੇ ਹਾਂ, ਇਹ ਪਾਵਰ ਤੁਹਾਨੂੰ ਕਿੱਥੋਂ ਆਈ ਹੈ? ਮਹਾਰਾਜ ਤੁਹਾਡੇ ਚਰਨਾਂ ਵਿੱਚੋਂ ਆਈ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਵੀ ਸਭ ਕੁਛ ਕਰ ਸਕਦੇ ਹਾਂ, ਪਰ ਉਹ ਮਾਲਕ ਦਾ ਭਾਣਾ ਹੈ, ਉਹ ਮਾਲਕ ਦੀ ਰਜ਼ਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸੀ, ਜਿਹੜੇ ਹਿਰਦੇ ਉਸ ਮਾਲਕ ਦੀ ਰਜ਼ਾ ਵਿੱਚ ਚੱਲਦੇ ਨੇ ਨਾ, ਉਸ ਪਰਮਾਤਮਾ ਦੇ ਭਾਣੇ ਵਿੱਚ ਚੱਲਦੇ ਨੇ, ਉਹ ਸਭ ਕੁਛ ਪਾ ਲੈਂਦੇ ਨੇ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਪਾਤਸ਼ਾਹ ਕਹਿੰਦੇ ਨੇ, ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਉਸ ਮਾਲਕ ਦੇ ਚਰਨਾਂ ਵਿੱਚ ਝੁੱਕ ਜਾਣਾ ਹੈ, ਜੋ ਮਾਲਕ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਜਾਣਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਪਾਤਸ਼ਾਹ ਕਹਿੰਦੇ ਨੇ, ਜਿਹੜਾ ਹਿਰਦਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਨਾ, ਉਹ ਗੁਰੂ ਦੇ ਚਰਨਾਂ ਵਿੱਚੋਂ ਸਭ ਕੁਛ ਪ੍ਰਾਪਤ ਕਰ ਲੈਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਜੋ ਮਾਲਕ ਕਰਨਗੇ ਉਹਨੂੰ ਭਲਾ ਕਰਕੇ ਜਾਣੀ, ਤੈਨੂੰ ਸਾਡੇ ਦਰਸ਼ਨ ਹੋ ਜਾਣਗੇ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ, ਇਉਂ ਦਰਸ਼ਨ ਅਰ ਜੀਉ ਪਾਈਏ। ਸਭ ਕੁਛ ਆਪਣਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਈਂ, ਆਪਣਾ ਹਿਰਦਾ ਵੀ ਤਨ ਵੀ ਸਭ ਕੁਛ, ਤਾਂ ਗੁਰੂ ਦੇ ਦਰਸ਼ਨ ਹੋਣਗੇ,

ਅਨੁਗ੍ਰਹਿ ਦਾ ਅਰਥ ਹੈ ਉਸ ਮਾਲਕ ਦੀ ਬਖਸ਼ਿਸ਼, ਉਸ ਪਰਮਾਤਮਾ ਦੀ ਕਿਰਪਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਕੀ ਕਰਿਆ ਕਰ? ਸਾਧ ਸੰਗਤ ਵਿੱਚ ਆ ਜਾਇਆ ਕਰ। ਸਤ ਸੰਗ ਦੇ ਵਿੱਚ ਆ ਜਾਇਆ ਕਰ, ਸਾਧੂਆਂ ਦੀ ਰੰਗੇ ਹੋਇਆਂ ਦੀ ਸੰਗਤ ਵਿੱਚ ਆ ਜਾਇਆ ਕਰ। ਸਤ ਸੰਗ ਵਿੱਚ ਆਏਗਾ, ਤੇਰਾ ਹਿਰਦਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਏਗਾ, ਤੈਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਜਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁੱਲ ਨਿਰੰਜਨ ਡੀਠਾ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਦੀ ਕਿਰਪਾ ਹੋ ਗਈ, ਬਖਸ਼ਿਸ਼ ਸਦਕਾ ਉਸ ਪਰਮਾਤਮਾ ਦੇ ਦਰਸ਼ਨ ਹੋ ਗਏ। ਨਿਰੰਜਨ ਡੀਠਾ, ਨਿਰੰਜਨ ਕਹਿੰਦੇ ਨੇ ਮਾਇਆ ਦੇ ਪ੍ਰਭਾਵ ਤੋਂ ਪਰੇ, ਕਾਲਖ ਤੋਂ ਰਹਿਤ, ਪਵਿੱਤਰ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਗੁਰੂ ਦੀ ਕਿਰਪਾ ਸਦਕਾ ਜਦੋਂ ਗੁਰੂ ਦੀ ਰਜ਼ਾ ਵਿੱਚ ਇਹ ਹਿਰਦਾ ਚੱਲਿਆ, ਸਾਧੂਆਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ, ਸਤਸੰਗ ਦੀ ਪ੍ਰਾਪਤੀ ਹੋ ਗਈ, ਫਿਰ ਉਹ ਪਰਮਾਤਮਾ ਹਿਰਦੇ ਰੂਪੀ ਘਰ ਦੇ ਵਿੱਚ ਦੇਖ ਲਿਆ। ਇਸ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਿਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦੇਖੋ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਭਾਣੇ ਵਿੱਚ ਚੱਲ ਪਵੇ। ਔਰ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਹਨ। ਸੰਧਿਆ ਵੇਲੇ 4:30 ਵਜੇ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਜੋ ਨਿਰੰਤਰ ਚੱਲ ਰਹੇ ਨੇ, ਅੱਜ ਭੋਗ ਪੈਣਗੇ ਔਰ ਵਿਸ਼ੇਸ਼ ਕੀਰਤਨ ਦੀਵਾਨ ਸਜਣਗੇ, ਅਰਦਾਸ ਹੋਏਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਬਾਣੀ ਦਾ ਜਾਪ ਕਰਨਾ ਹੈ। ਸਭ ਨੇ ਜ਼ਰੂਰ ਸੰਧਿਆ ਵੇਲੇ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ।

ਨੀ ਤਨ ਤਰੀ ਸਤਿਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਮਿਲੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ

ਸਾਧਨ ਮਾਰੀਏ, ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅਗੇ ਵਿਚਾਰੀਏ ਮੋਹ ਚੱਲੇ।

ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੋ ਸਸਮਾ ਵੈਰਿਗ ਕਹਿ ਰਹਿਆ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਸ਼ਿਤ ਜਾਹੀ ਨਾਨਕ ਤੋਂ ਮੁਖੰਤਰ ਪਾਹੇ ਜੁਜ ਮੈਂ ਜੋਰ ਸਲੀ ਚੰਦਰਾਵਲ।

ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕਿਤਾ ਪੋ ਆਪਣਾ ਆਪੇ ਹੀ ਲੇਖਾ ਸੰਢੀਏ, ਜਾ ਰਹਿਣਾ ਨਾ ਹੀ ਐਤ ਜਗਤਾਂ ਕਾਇਤ ਗਾਰ ਬਹੰਢੀਏ, ਮੰਦਾ ਕਿਸੇ ਨਾ ਆਖੀਏ।

ਸਾਰੇ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਤਾੜਿਆਂ ਦੇ ਤਾਰ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਗ੍ਰੰਥ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਾ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ, ਉਹ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਐਸੇ ਦੀਨ ਦਿਆਲ ਪਾਤਸ਼ਾਹ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਉਹ ਅੱਜ ਆਪ ਜੀ ਦੇ ਸ਼ਹੀਦੀ ਪੁਰਬ ਹਨ। ਸਮੂਹ ਸੰਗਤਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਪਾਤਸ਼ਾਹ, ਕਿਰਪਾ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸ਼ਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰਨੀ। ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਲੰਗਰਾਂ ਵਾਸਤੇ ਮਾਇਆ ਔਰ ਰਸਤ ਭੇਟਾ ਕਰਦੇ ਹਨ, ਮਹਾਰਾਜ ਦਰ 'ਤੇ ਪ੍ਰਵਾਨ ਕਰਨੀ ਪਾਤਸ਼ਾਹ ਜੀ। ਆਪ ਜੀ ਨੇ ਕਿਰਪਾ ਕੀਤੀ, ਭਾਈ ਸੰਦੀਪ ਸਿੰਘ ਨੂੰ ਨਵੀਂ ਗੱਡੀ ਦੀ ਬਖਸ਼ਿਸ਼ ਕੀਤੀ ਹੈ। ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਹੈ। ਮਹਾਰਾਜ, ਸਾਧਨ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣਾ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ, ਲੰਗਰ ਹਾਲ ਦੇ ਵਿੱਚ ਜੋ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ। ਪਾਤਸ਼ਾਹ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਾਵਨ ਪਵਿੱਤਰ ਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ ਚੱਲਣੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਆਦ ਸੱਚ ਹੈ ਵੀ ਸੱਚ, ਨਾਨਕ ਹੋਸੀ ਸੱਚ। ਸਤਿਨਾਮ ਸ੍ਰੀ ਵਾਹਿਗੁਰੂ।

ਜਪਾਲ ਮੁਰਗਯੁਨੀ ਸੈਭੰ ਗੁਰ ਪ੍ਰਸਾਦ ਜਪਾਲ ਸਤ ਜਗਾ ਸਤ ਹੈਪੀ ਸਤ ਨਾਨ ਖੁਸ਼ੀ ਪੀ ਸਚ ਸੋਚਾ ਸੋਚ ਨ ਹੋ ਗਈ ਜੇ ਸੋਚੇ ਲਖਵਾਰ ਚੁੱਪ ਨ ਹੋ ਗਈ ਜੇ ਲਹਿਰਾਂ ਲਵਤਾਰ ਸੁੱਖਿਆ ਭੁੱਖ ਨਾ ਉਤਰੀ ਜੇ ਪੁਰੀਆਂ ਪਾਰ ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਸਭ ਹੋਈ ਹੈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣਾ ਕਾਰ ਹੁਕਮ ਕਹਿ ਜਾ ਹੁਕਮੀ ਹੋਣ ਦੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚੇ ਹੁਕਮੀ ਲਿਖ ਦੋ ਸੋ ਪਾਇਆ ਕਨ ਹੁਕਮੀ ਬਸੀ ਸਿੱਖੂ ਸਭ ਪਾਇਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬਜਾ ਤਾਂ ਹੋ ਮੈਂ ਕਹਿ ਨਾ ਕੋਈ ਗਾਵਾ ਕੋ ਤਾਣ ਹੋਵਾ ਕੇ ਸਥਾਨ ਗਾਵਾ ਕੋ ਦਸ ਜਾਣੇ ਸਥਾਨ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਖ ਵਿਚਾਰ ਗਾਵਾ ਕੋ ਸਾਈ ਕਰ ਤੰਕੇ ਇਹ ਗਾਵਾ ਕੋ ਜੀ ਲੈ ਪਰਦੇ ਗਾਵਾ ਕੋ ਚਾਪੇ ਦਿੱਤੇ ਦੂਰ ਗਾਵਾ ਕੋ ਵੇਖੇ ਹਾਦਰਾ ਹੋ ਕਥਨਾ ਕਥਿਨ ਆਵੇ ਟੋਟ ਕਥਤ ਸਥੀ ਕੋਟੀ ਕੋਟ ਕੋਟ ਦੀਦਾ ਦੇ ਲੈ ਦੇ ਥਾਹੇ ਜੁਗ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਹੇ ਰਾਹੋ।

ਵਾਜੇ ਪੰਜ ਸਭ ਕਵਸਤ ਵਾਗੇ ਕਾਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਤੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਕੋ ਅਤਿਤ ਕਰ ਅਨਹਦ ਵਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰ ਨੌ ਨਿਧਿਆਵੇ ਧਾਏ। ਸਭ ਥਾਈ ਹੋਣਾ ਜੀ ਸਹਾਏ। ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ। ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੀ ਕੀ ਆਤਮਕ ਜੋਤ ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚਹੁ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾ ਚਰਵਾਏ ਗਏ। ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਚਿਤ ਆਵਣ ਕਾ ਸਦਕਾ। ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਜੀਓ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਮਹਾਰਾਜ ਹਾਜ਼ਰ ਨਾਜ਼ਰ ਤਖਤਾਂ ਤੇ ਬਿਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਓ ਆਪ ਜੀ ਕੇ ਪਾਵਨ ਮਹਾਰਾਜ ਜੀ ਸ਼ਹਾਦਤ ਨੂੰ ਸਮਰਪਿਤ ਸਮੂਹ ਬੀਬੀਆਂ ਵੱਲੋਂ ਰਲ ਮਿਲ ਕੇ ਸਤਿਗੁਰੂ ਜੀਓ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਸਤਿਗੁਰੂ ਜੀਓ ਮਾਤਾ ਬਲਵਿੰਦਰ ਕੌਰ ਜੀ ਵੱਲੋਂ ਵੀ ਆਪ ਜੀ ਨੂੰ ਸਮਰਪਿਤ ਇੱਕ ਸਹਿਜ ਪਾਠ ਕੀਤਾ ਗਿਆ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ, ਸਮੁੱਚੀਆਂ ਬੀਬੀਆਂ ਦੇ ਸਿਰ 'ਤੇ ਮਿਹਰ ਭਰਿਆ, ਹੱਥ ਰੱਖ ਕੇ ਆਪਣੀ ਪਾਵਨ ਬਾਣੀ ਦੀਆਂ ਸੇਵਾਵਾਂ ਲਈਆਂ। ਸਤਿਗੁਰੂ ਜੀਓ ਇਤਨੇ ਸਮੇਂ ਦੌਰਾਨ ਸਹਿਜ ਪਾਠ ਕਰਦਿਆਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਕ ਹਨ, ਤਿਨਾਂ ਦੀ ਖਿਮਾ ਬਖਸ਼ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ, ਬੀਬੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰੀਕੇ ਨਾਲ ਆਪਣੀ ਸੇਵਾਵਾਂ ਆਪ ਲੈਂਦੇ ਰਹਿਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ। ਆਪ ਜੀ ਭੋਗ ਲਾਉਣਾ ਕਰੋ, ਭੋਗ ਲੱਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਇੱਕ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਅਹਿਨਸ ਸਹਿਜ ਸੁਪਾਏ ਦਰਸ਼ਨ ਪਰਤੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਉਂਦੀ ਨੂਰ ਪੁਰਖੋਂ ਚੱਕੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ ਜਿਸ ਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਚੌਥਾ। ਦੇਹ ਤੇਜ ਨੜੀ ਹਰ ਨਵ ਰੰਗੀਆ ਰਾਮ, ਗੁਰ ਗਿਆਨ ਗੁਰੂ ਹਰ ਮੰਗੀਆ ਰਾਮ। ਪਾਵਨ ਅੰਗ 575 ਅਤੇ 576 ਤੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸੱਚਿਆ ਰਾਹ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਣ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖੋਂ ਵਿਚਾਰ। ਗਾਵੈ ਕੋ ਸਾਧ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦੱਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੁ। ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮਹੋ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ

ਵਿੱਚ ਜਾਂਦੀ, ਕਈ ਵਾਰੀ ਜਾਂਦੀ ਨੀਗੀ। ਹਾਂ ਨਹੀਂ ਠੀਕ ਆ।

ਠੀਕ ਆ ਹਾਂ ਬਿਲਕੁਲ ਸਹੀ ਹੈ ਤੁਹਾਡਾ ਹਾਂ ਠੀਕ ਆ।

ਪ੍ਰਸ਼ਾਦ ਤੇ ਬਾਵਾਂ ਫਿਰ ਸੰਗਤ ਨੇ ਬਾਅਦ ਉਹ ਕਹਿ ਦਿੰਦੇ ਵੀ ਪ੍ਰਸ਼ਾਦ ਤੇ ਕੋਈ ਨਹੀਂ ਹਨਾ, ਨਹੀਂ ਮੈਂ ਤਬਲੇ ਵਾਲਾ ਕੋਈ ਭੇਜਾਂ ਉੱਥੋਂ ਮੁੰਡਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਥੋੜਾ ਜਿਹਾ ਮੈਨੂੰ ਇੱਥੇ ਕੋਈ ਐ ਐ ਬੈਠ ਜਾਣ ਠੀਕ ਹੈ, ਸਿੱਧੀਆਂ ਬੈਠੀਆਂ ਥੋੜੀਆਂ ਵੀ ਬਣਾਓ, ਨਹੀਂ ਠੀਕ ਹੈ ਇੱਥੇ, ਹਾਂ ਹਾਂਜੀ ਹਾਂਜੀ
1: ਬਿਲਕੁਲ ਹੈ।

0: ਪਿਓਨ ਸੰਗ ਮੋਹਿ ਉਧਾਰੋ
1: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਸਿਮਰਨ ਸਾਧ ਕੈ ਸੰਗ

0: ਪ੍ਰਭ ਕੋ ਸਿਮਰਿਹਿ ਸੀ ਸੁਖ ਵਾਸੀ, ਪ੍ਰਭ ਕੋ ਸਿਮਰਿਹਿ ਸਦਾ ਅਬਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਵਾਲਾ।
0: ਪ੍ਰਭ ਕੋ ਸਿਮਰਿਹਿ ਸੇ ਪਾਰੀ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ।
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ।
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ

0: ਕਾ ਸਿਮਰਨ ਹਰ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਤ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕਾ ਸਿਮਰਨ

ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਹਿ ਨਹੀਂ ਸਿਜੈ ਅਬਰ ਕਰਤੂਤ ਸਗਲੀ ਜਮ ਦਾਨਾ ਗੋਬਿੰਦ ਭਜਨ ਬਿਲ ਤਿਲ ਨਹੀਂ ਮਾਨਾ ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ ਜੇ ਕੋ ਆਪਣੀ ਸੋਭਾ

0: ਕਰਨਕ ਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉੱਤਮ ਮੈਂ ਉੱਤਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾਸੁਨ ਰਸਨ ਬਖਾਨੀ।

0: ਇਹੋ ਨਿਰਗੁਣ ਗੁਣ ਕਛੂ ਨ ਬੂਝੇ, ਬਖਸ਼ ਲਿਓ ਤਿਉ ਨਾਨਕ ਸੀਜੇ।
1: ਜੇ ਪ੍ਰਸਾਦ ਤਦ ਉਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬੰਤਾ ਸਨ ਹਸੈ।
0: ਜੇ ਪ੍ਰਸਾਦ ਪੀਵੇ ਸੀਤਲ

0: ਸਤ ਬਣਾਈ ਉਠਤ ਬੈਠਤ ਤਿਸੇ ਧਿਆਈ
1: ਤਿਸੇ ਧਿਆਈ ਜੋ ਏਕ ਲਖ ਇਨਾ ਉਹਾ ਨਾਨਕ ਤੇਰੀ ਰਖੈ
0: ਜੈ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੈ ਪ੍ਰਸਾਦ ਕੋ ਆਚਾਰ ਵਿਵਹਾਰੀ ਤਿਸਕਾ ਕੋ ਸਾ ਸਾ ਚਿਤਾਨੀ
0: ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੈ ਪ੍ਰਸਾਦ ਤੇਰੀ ਕੀ ਜਾਤ ਸੋ ਪ੍ਰਭ ਸਿਮਰੋ ਸਦਾ ਨਿਰਾਤ
0: ਜੈ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ
1: ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਤੇ ਕੇ ਬਿਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਵਸਣਾ
1: ਜੇ ਪ੍ਰਸਾਦ ਹਰਿ ਕਰ ਲੈ ਜੇ ਪ੍ਰਸਾਦ ਸੰਪੂਰਨ ਫਲ ਲੈ
0: ਜੈ ਪ੍ਰਸਾਦ ਪਰਮ ਗਤ ਪਾਵੇ ਜੈ ਪ੍ਰਸਾਦ ਸੁਖ ਸਹਿਜ

0: ਦੀ ਹਰੀ।
1: ਸਾਧ ਕੈ ਸੰਗ ਮ ਪੂਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੈ ਸਮਾਨੀ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ। ਸਾਧ ਕੈ ਸੰਗ ਨਾ ਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਸੰਗ ਵਸਤਾ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧ ਕੇ ਸੰਗ ਕਲੂਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੇ ਸੰਗ ਨ ਬਿਰਥਾ ਜਾਵੈ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ